ਪਵਣੈ ਕੈ ਵਸ ਦੋਹਰੀ ਮਾਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗਿਆ ਮੂਆ ਮੂਆ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾ ਬਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ ਨ ਹੋਏ ਜਿਉ ਸੁਪਨੇ ਨਿਸ ਭੁਲੀਐ ਜਬ ਲਗ ਨਿੰਦਰਾ ਹੋਏ ਇਉਂ ਸਰਪਨ ਕਹਿ ਵਸ ਜੀਵੜਾ ਆਂਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਏ ਜਗ ਲੋਏ ਅਗਨ ਮਰੇ ਜਲ ਪਾਈਐ ਕਿਉ ਬਾਰਕ ਦੁੱਧ ਮਾਏ ਬਿਨ ਜਲ ਕਮਲ ਸੋਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਮਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂਗਰ ਵੇਖ ਡਰਾਉਣੇ ਪਾਈ ਅੜੇ ਡਰਿਆਸ ਊਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮੁਖ ਅੰਮ੍ਰਿਤ ਜਾਣਿਆ ਗੁਰਮੇਲੀ ਤਰਿਆਸ ਪਹਾਈ ਰੇ ਪਹੋ ਜਲ ਬਿਖਮ ਡਰਾਓ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰ ਨਾਮ ਰਾਓ

ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਪੀ ਸਾਚਾ ਸਾ ਲਾਹਣਾ ਸਾਚੇ ਥਾਨ ਪਿਆਰ ਕਰ ਦਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਾਥੀ ਘੋੜੇ ਪਾਖਰੇ ਲਸਕਰ ਲਾਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖਪ ਖਪ ਮੂਏ ਅਸਾਰ ਸੋਨਾ ਰੁਪਾ ਸਾਂਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹਰੀ ਫਿਰੀ ਹੈ ਬਿਨ ਨਾਮੇ ਸਿਰਕਾਲ।

ਕੱਪੜ ਰੂਪ ਸ਼ਿੰਗਾਰ ਕੇਹੂ ਖੇਰ ਲਾਈਐ ਛੋੜ ਚੱਲੇ ਘਰ ਬਾਰ ਮਾਰ ਮਲੂਕ ਹਾਈਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਐ ਜਲ ਬਲੀਐ ਬਿਮਾਨ ਮਨਮੁਖ ਨਾਮ ਵਿਸਾਰਿਆ ਜਿਉ ਟਹਿ ਦਦਾ ਦਾਦਾ ਖਾਨ ਹੋਮੇ ਕਰ ਕਰ ਜਾਏ ਸੀ ਜੋ ਆਇਆ ਸੋ ਜਗ ਮਾਹੇ ਸਭ ਜਗ ਕਾਜਲ ਟੋਕ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆਉ ਗੁਰ ਰਾਖੇ ਸੇ ਨਿਰਮਲੈ ਸ਼ਬਦ ਨਵਾਰੀ ਪਾਏ ਨਾਨਕ ਤਰੀਏ ਸੱਚ ਨਾਮ ਸਿਰਸਾ ਪਾਸਾਹੋ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵਿਸਾਹੋ ਗੁਰਮੁਖ ਪਹੁ ਜਲ ਪਚਮੁਏ ਗੁਰਮੁਖ ਤਰੇ ਤਰਾਹੋ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚੱਲਣੇ ਕਾ ਥੋਖ ਮੁਕਾਮ ਤਾਂ ਪੜ ਜਾਣੀਐ ਜਾ ਰਹੇ ਨੇ ਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਾਂਧਿਓ ਲਾਗ ਰਹੋ ਨਾਮੈ ਰਹੋ ਜੋਗੀ ਤਾਂ ਆਸਣ ਕਰ ਬਹਿ ਮੁੱਲਾਂ ਬਹਿ ਮੁਕਾਮ ਪੰਡਿਤ ਬਿਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਸਦ ਗਣ ਗੰਧਰਵ ਸੋ ਸੁਰ ਨਰ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਹ ਕਰ ਕੂਚ ਕੂਚਾ ਕਰ ਗਏ ਅਵਰੇ ਫੀ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੁਹੱਦ ਕੇ ਚੱਲਣਾ ਦਿਲ ਸਮਝ ਤੂੰ ਭੈ ਪਹੁੰਚ ਸ਼ਬਦ ਮਹਿ ਬਖਾਣੀਐ ਵਿਰਲਾ ਨਾ ਬੂਝੈ ਕੋਏ ਨਾਨਕ ਬਖਾਣੇ ਬੇਨਤੀ ਜਲ ਤਲ ਮਈ ਅਲ ਸੋਏ ਅਲੋ ਲਖ ਆਗਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆਂ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਐ ਜਿਸ ਜਿਸ ਸੱਸ ਨਾ ਹੋਵੇ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਇਹੀ ਏਕ ਦਿਨ ਰੱਬ ਚੱਲੇ ਨਿਸ ਸੱਸ ਚੱਲੇ ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕ ਸੱਚ ਬਿਗੋਏ ਮਹੱਲੇ ਪਹਿਲੇ ਸਤਾਰਾਂ ਅਸ਼ਟਪਦੀਆਂ ਤੇ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਭਗਤ ਹੀਣ ਕਾਹੇ ਜਗ ਆਇਆ ਕਿਰਪਾ ਕਰ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਲਾਵੈ ਬੂਝੈ ਤਾਂ ਨਿਰਮਲ ਹੋਵੇ ਕੋਏ ਹਰ ਜਿਉ ਸੱਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਾਗਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹੋ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜਾਂ ਤੇ ਕਿਆ ਵਿਚਾਰੇ ਕਿਆ ਕਹੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਵੇ ਕੁਟੁੰਬੋ ਹੇ ਲਭਾਣਾ ਚੱਲਦਿਆ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜਿਉ ਮੇਰਾ ਆਂਤੇ ਹੋਏ ਸਿਖਾਈ ਪਾਈੜੇ ਜਗ ਜੀਵਨ ਦਾ ਤਾਂ ਮਨੁੱਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਹਾ ਜਾਣੇ ਅੰਧੇ ਠੋਹਰ ਨਕਾਈ ਹਰ ਸੁਖਦਾਤਾ ਮਨ ਨੇ ਵਸਿਆ ਅੰਤ ਗਿਆ ਪਛਤਾਈ ਪਾਇੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਆਂਦਨ ਭਗਤ ਕਰੇ ਦਿਨ ਰਾਤੀ ਹੋਮੇ ਮੋਹ ਚੁਕਾਇਆ ਜਿਸਿਓ ਰਾਤਾ ਤੈਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਪਹੁਲਾਏ ਗੁਰ ਸ਼ਬਦੀ ਵਿਚਾਰ ਸਤਿਗੁਰ ਸੇਵੀਏ ਸਹਿਜ ਉਪਜੈ ਹੋਮੇ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰੱਖਿਆ ਵਰਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹੋਮੈ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਹਾਰੇ ਜਾਓ ਆਪਣੇ ਮਨ ਚਿਤ ਕਹੇ ਆਪਣੇ ਮਨ ਚਿਤ ਕਹੇ ਕਹਾਵੈ ਬਿਨ ਗੁਰ ਆਪ ਨਾ ਜਾਈ ਹਰ ਜਿਉ ਭਗਤ ਬਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੋਰਤ ਦੇਹ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਜੀ ਸ੍ਰੀ ਰਾਗ ਮਹੱਲਾ ਤੀਜਾ ਹੋਮੇ ਕਰਮ ਕਮਾਵਣੇ ਜਮ ਡੰਡ ਨਾ ਜੰਡ
होमे कर्म कमा बने जम डंड लागै तेने आए जन सतगुर सेवन से उबरे हर से ती लिव लाए मन रे गुरमुख नाम ते आए पूर्व लिखया करते लिखया तेन गुरमत नाम समाए रहो बिन सतगुर प्रीति ना आवई नाम ना लागो पाओ सुपने सुख ना आवई दुख में सवै समाए जे हर हर की जय बहलोचिया कीर्तन मेटिया जाए हर का पाणा भगती मनिया से भगत पै दर थाए सतगुर शब्द दृढ़ाइया रंग स्यों बिन कृपा लिया ना जाए जे सोह मृत नीरिया

ਵਿਖ ਹੋਮੇ ਤਜੇ ਵਿਕਾਰ ਮਨ ਹਟਕ ਤੇ ਉਪਾਇਆ ਨਾ ਛੂਟੇ ਸਿਮਰਤ ਸਾਸਤਰ ਸੋਧੇ ਜਾਏ ਮਿਲ ਸੰਗਤ ਸਾਧੂ ਵਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤਰ ਅੰਤ ਨ ਪਾਰਾ ਵਾਰ ਗੁਰਮੁਖ ਸਹੀ ਸੋਹਣੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਵਰਨਾ ਕੋਈ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁਗੇ ਚੁਗ ਪਾਏ ਹਰ ਰਸ ਪੀਵੇ ਸਹਿਜਰ ਹੈ ਉੱਡੇ ਨਾ ਆਵੈ ਜਾਏ ਨਿਜ ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੇ ਭਾਣੇ ਜੇ ਚੱਲੈ ਤਾਂ ਆਂਦਨ ਰਚੈ ਹਰ ਨਾਏ ਰਹਾਉ ਪੰਖੀ ਬਿਰਖ ਸੁਹਾਵੜੇ ਉੱਡੈ ਚੌ ਦਿਸ ਜਾਏ ਜਿਹਾ ਉੱਡੈ ਦੁੱਖ ਘਣੇ ਨਿਤ ਦਜੈ ਤੇ ਬਲ ਲਾਏ ਬਿਨ ਗੁਰ ਮਹਿਲ ਨਾ ਗੁਰਮਿਲ ਮਹਿਲ ਨਾ ਜਾਪਣੀ ਨਾ ਅੰਮ੍ਰਿਤ ਫਲ ਪਾਏ ਗੁਰਮੁਖ ਬ੍ਰਹਮ ਹਰਿਆਵਲਾ ਸੱਚ ਸਹਿ ਸੁਭਾਏ ਸਾਖਾ ਤਿੰਨ ਨਿਵਾਰਿਆ ਏਕ ਸ਼ਬਦ ਲਿਵ ਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨ ਕੋ ਬਹਿ ਸੋ ਗਏ ਨਾ ਫਲ ਤਨਾ ਛਾਓ ਤਿੰਨ ਪਾਸ ਨਾ ਬੈਸੀਐ ਉਹਨਾਂ ਘਰ ਨਾ ਗੁਰਾਓ ਕੱਟੀਐ ਤੇ ਨਿਤ ਜਾਲੀਐ ਉਹਨਾਂ ਸ਼ਬਦ ਨਾਓ ਹੁਕਮੇ ਕਰਮ ਕਮਾਵਣੇ ਪਾਈਐ ਕਿਰਤ ਫਿਰਾਓ ਹੁਕਮੇ ਦਰਸ਼ਨ ਵੇਖਣਾ ਜੈ ਭੇਜੈ ਤਹਿ ਜਾਓ ਹੁਕਮ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੇ ਬੱਪੜੈ ਭੁੱਲੈ ਫਿਰੇ ਗਵਾਰ ਮਨਮੁਖ ਕਰਮ ਕਮਾਵਣੇ ਨਿਤ ਨਿਤ ਹੋਏ ਖੁਆਰ ਅੰਤਰ ਸਾਂਤ ਨਾ ਆਵਈ ਨਾ ਸੱਚ ਲਾਗੇ ਪਿਆਰ ਗੁਰਮੁਖੀਆਂ ਮੋਹ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤ ਸੱਚ ਰਤੇ ਦਰ ਸੱਚੇ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁੱਲਾਂ ਕਾ ਕਰੇ ਉਧਾਰ ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰ ਨਾ ਕੋਏ ਜੈ ਸੀ ਨਰ ਕਰੇ ਵੇਖੇ ਸਾਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਿਆਈਆਂ ਕਰਮ ਪ੍ਰਾਪਤ ਹੋਏ ਸਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨ ਖਬੂਜ ਨਾ ਪਾਏ ਗੁਰਮੁਖ ਸਦਾ ਮੁਖ ਉਜਲੈ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਐ ਸਹਿਜੇ ਰਹੇ ਸਮਾਏ ਭਾਈ ਰੇ ਦਸ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਵੈ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਚੱਲੇ ਸਤਿਗੁਰ ਪਹਾਏ ਸਦਾ ਪਿਰਨੇ ਚਲ ਪਾਈਐ ਨਾ ਹੋ ਮਰੇ ਨਾ ਜਾਏ ਸ਼ਬਦ ਮਿਲੀ ਤਾਂ ਵਿਛੜੈ ਭਿਰ ਕੈ ਅੰਕ ਸਮਾਏ ਹਰ ਨਿਰਮਲਾ ਤੋ ਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੂਝਈ ਭੇਖੀ ਪਰਮ ਪਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸੁਭਾਏ ਬਿਨ ਸ਼ਬਦ ਜਗ ਦੁਖੀਆ ਫਿਰੇ ਮਨ ਮੁੱਖਾਂ ਨੂੰ ਗਈ ਖਾਏ ਸ਼ਬਦ ਨਾਮ ਧਿਆਈਐ ਸ਼ਬਦ ਸੱਚ ਸਮਾਏ ਮਾਇਆ ਭੁੱਲੈ ਸਿੱਧ ਫਿਰੈ ਸਮਾਧਨ ਲਾਗੈ ਸੁਭਾਏ ਤੀਨ ਲੋਕ ਵਿਆਪਦ ਰਹੇ ਅਧਿਕ ਰਹੀ ਲਿਪਟਾਏ ਬਿਨ ਗੁਰਮੁਕਤ ਨਾ ਪਾਈਐ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹੋ ਜੀਉ ਬੰਦ ਹੈ ਹੁਮੇ ਕਰਮ ਕਮਾਏ ਬਿਨ ਸ਼ਬਦ ਭਰਮ ਨਾ ਚੁੱਕਈ ਨਾ ਵਿੱਚੋਂ ਹੁਮੈ ਜਾਏ ਬਿਨ ਪ੍ਰੀਤੀ ਭਗਤ ਨ ਹੋ ਬਈ ਬਿਨ ਸ਼ਬਦ ਥਾਹ ਨ ਪਾਏ ਸ਼ਬਦ ਹੁਮੈ ਮਾਰੀਐ ਮਾਇਆ ਕਾ ਭਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਿ ਸੁਭਾਏ ਬਿਨ ਗੁਰ ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਬਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦ ਨਾਨਕ ਸ਼ਬਦ ਹਰ ਸਾਲ ਆਈਐ ਕਰਮ ਪ੍ਰਾਪਤ ਹੋਏ ਸਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਪਲਾਏ ਮਨਮੁਖ ਕਰਮ ਕਰੇ ਨਹੀਂ ਬੂਝੈ ਬਿਰਥਾ ਜਨਮ ਗੁਆਏ ਗੁਰਬਾਣੀ ਇਸ ਯੁਗ ਮੈਂ ਚਾਨਣ ਕਰਮ ਬਸੇ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਾਲ ਆਈਐ ਸਹਿਜ ਮਿਲੇ ਪ੍ਰਭ ਸੋਏ ਰਹਾਉ
ਪਰਮ ਗਾਇਆ ਪਹੁ ਪਾ ਗਿਆ ਹਰ ਚਰਨੀ ਚਿਤ ਲਾਏ। ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ, ਕਰ ਮਹਿ ਸਚ ਸਮਾਈਐ ਜਮ ਕਾਲ ਨਾ ਸਕੈ ਖਾਏ। ਨਾਮਾ ਸ਼ੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬਹਿਤੇ ਸ਼ਬਦ ਪਛਾਣੇ ਹੁਮੇ ਜਾਤ ਗੁਆਈ। ਸੁਰ ਨਰਤਨ ਕੀ ਬਾਣੀ ਗਾਵੈ ਕੋਈ ਨਾ ਭੇਟੈ ਕੋਈ ਨਾ ਮਿਟੈ ਭਾਈ, ਦੈਤ ਪੁੱਤ ਕਰਮ ਧਰਮ ਕੋਈ ਸੰਜਮ ਨਾ ਪੜੇ ਦੂਜਾ ਭਉ ਜਾਣੇ, ਸਤਿਗੁਰ ਭੇਟੀਏ ਨਿਰਮਲ ਹੋਆ ਅੰਧ ਨਾ ਵਿਖਾਣੇ। ਏਕੋ ਪੜੇ ਏਕੋ ਨਾ ਬੂਜੈ ਦੂਜਾ ਵਰ ਨਾ ਜਾਣੇ, ਖੜ ਦਰਸ਼ਨ ਜੋਗੀ ਸੰਨਿਆਸੀ ਬੇਨ ਗੁਰ ਭਰਮ ਭੁਲਾਏ, ਸਤਿਗੁਰ ਸੇਵੇ ਤਾਂ ਗਤਮਤ ਪਾਵੈ ਹਰ ਜਿਉ ਮਨ ਵਸਾਏ। ਸਾਚੀ ਬਾਣੀ ਸਿਉ ਹਰ ਚਿਤ ਲਾਗੈ ਮਾ ਆਵਾ ਜਵਣ ਆਵਾ ਜਾਣ ਰਹਾਏ, ਪੰਡਿਤ ਪੜ ਪੜ ਬਾਦ ਬਖਾਣੇ ਬਿਨ ਗੁਰ ਭਰਮ ਭੁਲਾਏ, ਲੱਖ ਚੁਰਾਸੀ ਫੇਰ ਪਾਇਆ ਬਿਨ ਛਬਦੇ ਮੁਕਤ ਨਾ ਪਾਏ, ਜਾਂ ਨਾਉ ਚੇਤੇ ਤਾਂ ਗਤ ਪਾਵੈ ਸਤਿਗੁਰ ਮੇਲ ਮਿਲਾਏ। ਸਤ ਸੰਗਤ ਮਹਿ ਹਰ ਨਾਮ ਉਪਜੈ, ਜਾਂ ਸਤਿਗੁਰ ਮਿਲੇ ਸੁਭਾਏ, ਮਨ ਤਨ ਅਰਪੀ ਆਪ ਗਵਾਈ, ਚੱਲਿਆ ਸਤਿਗੁਰ ਭਾਏ। ਸਤਿ ਬਲਿਹਾਰੀ ਗੁਰ ਆਪਣੇ ਬਿਟੋਂ ਜੋ ਹਰ ਸੇ ਧੀ ਚਿਤ ਲਾਏ, ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇ ਧੀ ਰੰਗ ਰਾਤਾ, ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ, ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ। ਸਿਰਾਗ ਮਹਲਾ ਤੀਜਾ, ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ, ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਭਰਮ ਭਲਾਏ, ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ, ਭਾਈ ਰੇ ਗੁਰ ਬਿਨ ਸਹਿਜ ਨਾ ਹੋਏ, ਸ਼ਬਦ ਹੀ ਤੇ ਸਹਿਜ ਉਪਜੈ ਹਰ ਪਾਇਆ ਸੱਚ ਸੋਏ ਰਹਾਉ।

ਸੁਖ ਸਾਥ ਹੋਏ ਬਿਨ ਸਹਿਜੇ ਜੀਵਨ ਬਾਦ, ਸਹਿਸ ਲਾਈ ਸਦਾ ਸਦਾ ਸਹਿਸ ਮਾਦ ਲਗਾਏ, ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਏ, ਸ਼ਬਦ ਹੀ ਹਰ ਮਨ ਵਸੈ ਰਸਨਾ ਹਰਸ ਖਾਏ, ਸਹਿਜੇ ਕਾਲ ਵਡਾਣਿਆ ਸੱਚ ਸਰਨਾਈ ਪਾਏ, ਸਹਿਜੇ ਹਰ ਨਾਮ ਮਨ ਵਸਿਆ ਸਾਚੀ ਕਾਰ ਕਮਾਏ, ਸੇਵਡ ਭਾਗੀ ਜਿਨੇ ਪਾਇਆ ਸਹਿਜੇ ਰਿਹਾ ਸਮਾਏ, ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਪਾਏ, ਮਨਮ ਕਰਮ ਕਮਾਵਣੇ ਹੁਮੇ ਜਲੇ ਜਲਾਏ, ਜੰਮਣ ਮਰਨਾ ਚੁੱਕੇ ਫਿਰ ਫਿਰਿਆ ਵੈ ਜਾਏ, ਤ੍ਰੈ ਗੁਣਾ ਵਿੱਚ ਸਹਿਜ ਪਾਈਐ ਤ੍ਰੈ ਗੁਣ ਭਰਮ ਪਲਾਏ, ਪੜੀਐ ਗੁਣਿਆ ਕਿਆ ਕੀਜੀ ਪੜੀਐ ਗੁਣਿਐ ਕਿਆ ਕਥੀਐ ਜਾਂ ਮੁੱਢੋਂ ਕੁੱਥਾ ਜਾਏ, ਚੌਥੇ ਪਦਮੈ ਸਹਿਜ ਹੈ ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਜੀ ਹੋਏ, ਗੁਣਵੰਤੀ ਸਾ ਲਾਇਆ ਸੱਚੇ ਸੱਚੀ ਸੋਏ, ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ, ਬੇ ਸਹਿਜੇ ਸਭ ਅੰਤ ਹੈ ਮਾਇਆ ਮੋਹ ਗਵਾਰ, ਸਹਿਜੇ ਹੀ ਸੋਜੀ ਪਈ ਸਾਚੇ ਸ਼ਬਦ ਅਪਾਰ, ਆਪੇ ਬਖਸ਼ ਮਿਲਾਇਆ ਪੂਰੇ ਗੁਰ ਕਰਤਾਰ, ਸਹਿਜੇ ਸ੍ਰਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ, ਸਭਾਂ ਜੀਆਂ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ, ਪੂਰੇ ਸ਼ਬਦ ਸਲਾਈਐ ਜਿਸ ਦਾ ਅੰਤ ਨ ਪਾਰਾਵਾਰ, ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰੇ ਵਾਪਾਰ, ਆਂਦਨ ਲਾਹਾ ਹਰ ਨਾਮ ਲੈਣ ਅਖੁੱਟ ਭਰੇ ਭੰਡਾਰ, ਨਾਨਕ ਤੋਟ ਨਾ ਆਵੇ ਦੀਜੈ ਦੇਵਨ ਹਾਰ, ਸ਼ਰਾਗ ਮਹੱਲਾ ਤੀਜਾ, ਸਤਿਗੁਰੂ ਮਿਲੈ ਫੇਰ ਨਾ ਪਾਏ ਜਨਮ ਮਰਨ ਦੁੱਖ ਜਾਏ, ਪੂਰੇ ਸ਼ਬਦ ਸਭ ਸੋਝੀ ਹੋਈ ਹਰ ਨਾਮ ਰਹੇ ਸਮਾਏ, ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਦਾ ਨਭ ਤਨਹੋ ਆਪ ਵਸੇ ਮਨ ਆਏ ਰਹਾਉ, ਹਰ ਜਿਉ ਰਾਖੋ ਆਪਣੀ ਸਰਨਾਈ ਜਿਉ ਰਾਖੋ ਤਿਉ ਰਹਿਣਾ, ਗੁਰ ਕੈ ਸ਼ਬਦ ਜੀਵਤ ਮਰੇ ਗੁਰਮੁਖ ਭਵ ਜਲ ਤਰਨਾ, ਵੱਡੇ ਪਹਾਗ ਨਾ ਪਾਈਐ ਗੁਰਮਤਿ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ, ਇੱਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਧਨ ਬੰਦ ਪਵਾਇਆ, ਲੱਖ ਚੁਰਾਸੀ ਫਿਰ ਫਿਰਿਆ ਵੈ ਬਿਰਥਾ ਜਨਮ ਗੁਆਇਆ, ਭਗਤਾਂ ਮਨ ਆਨੰਦ ਹੈ ਸਾਚੇ ਸ਼ਬਦ ਰੰਗ ਰਾਤੇ, ਅੰਦਨ ਗੁਣ ਗਾਵੈ ਸਦਾ ਨਿਰਮਲ ਸਹਿਜੇ ਨਾਮ ਸਮਾਤੇ, ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ, ਏਕੋ ਸੇਵਕ ਏਕ ਅਰਾਧੈ ਗੁਰਮੁਖ ਕਥ ਕਹਾਣੀ, ਸਾਚਾ ਸਹਿਬ ਸੇਵੀਏ ਗੁਰਮੁਖ ਵਸੇ ਮਨ ਆਏ, ਸਦਾ ਰੰਗ ਰਤ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ, ਆਪੇ ਕਰੇ ਕਰਾਏ ਆਪੇ ਇਕਰਾਂ ਸੁੱਤਿਆਂ ਦੇ ਜਗਾਏ, ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ, ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਸੇਵੀਏ ਮਨ ਨਿਰਮਲਾ ਪੈ ਪਵਿੱਤਰ ਸਰੀਰ, ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ, ਸੱਚ ਸੰਗਤ ਬੈਸਣਾ ਸੱਚ ਨਾਮ ਮਨ ਧੀਰ, ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰ ਸੇਵੀਏ ਹਰ ਮਨ ਵਸੈ ਲਾਗੇ ਨਾ ਮੈਲ ਪਤੰਗ ਰਹਾਉ, ਸ਼ਬਦੇ ਸਾਚੇ ਸ਼ਬਦ ਪਤ ਉਪਜੈ ਸਾਚੇ ਸੱਚਾ ਨਾਉ, ਜਿਨੀ ਹੋਮੈ ਮਾਰ ਪਛਾਣਿਆ ਹੋ ਤਿੰਨ ਬਲਿਹਾਰੇ ਜਾਓ, ਮਨ ਮੁਖ ਸੱਚ ਨ ਜਾਣਿਆ ਤੈਨ ਠਹੋੜ ਨਾ ਕਿਤੇ ਥਾਹੋਂ, ਸੱਚ ਖਾਣਾ ਸੱਚ ਪਹਿਨਣਾ ਸੱਚ ਹੀ ਵਿੱਚ ਵਾਸ, ਸਦਾ ਸੱਚ ਸਲਾਹਣਾ ਸਾਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ, ਸੱਚ ਵੇਖਣ ਸੱਚ ਬੋਲਣਾ ਮਨ ਤਨ ਸੱਚਾ ਹੋਏ, ਸੱਚੀ ਸਾਖੀ ਉਪਦੇਸ ਸੱਚ ਸੱਚੇ ਸੱਚੀ ਸੋਏ, ਜਿਨੀ ਸੱਚ ਵਿਸਾਰਿਆ ਸੇ ਦੁਖੀਆ ਚੱਲੇ ਰੋਏ, ਸਤਿਗੁਰ ਜਿਨੀ ਨਾ ਸੇਵਿਓ ਤੇ ਕਿਤ ਆਏ ਸੰਸਾਰ, ਜਾਂ ਪੁਰ ਬੱਧੇ ਮਾਰੀਆਂ ਕੂਕ ਨਾ ਸੁਣੇ ਪੁਕਾਰ, ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ, ਇਹ ਜਗ ਜਲਤਾ ਦੇਖ ਕੇ ਭੱਜ ਪੈ ਸਤਿਗੁਰ ਸਰਨਾ, ਸਤਿਗੁਰ ਸੱਚ ਦਰੜਾਇਆ ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾ ਬੋਹਿਤਾ ਸ਼ਬਦੇ ਭਉ ਜਲ ਤਰਨਾ, ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ,
ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭੈ ਪਤ ਖੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸਾਚੇ ਅਵਰ ਨਾ ਕੋਈ। ਜੋ ਸੱਚ ਲਾਏ ਸੋ ਸੱਚ ਲੱਗੈ, ਨਿਤ ਸੱਚੀ ਕਾਰ ਕਰਨ, ਤਿਨਾਂ ਨਿਜ ਘਰ ਵਾਸਾ ਪਾਇਆ ਸੱਚੇ ਮਿਹਰ ਹਨ। ਨਾਨਕ ਭਗਤ ਸੁਖੀ ਹੈ ਸਦਾ ਸੱਚੇ ਨਾਮ ਰਚਨ। ਸ੍ਰੀ ਰਾਗ ਮਹਲਾ ਪੰਜਵਾਂ। ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇਹੇ, ਲਾਗੂ ਹੋਏ ਦਸ਼ਮਣਾ ਸਾਖ ਵੀ ਭੱਜ ਖਲੇ, ਸਭੋ ਭੱਜੇ ਆਸਰਾ ਝੁਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ, ਲੱਗੇ ਨਾ ਤਾਤੀ ਵਾਓ। ਸਾਹਿਬ ਨਮਾਣਿਆ ਕਾ ਮਾਣ, ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ ਰਾਓ। ਜੇ ਕੋ ਹੋਵੈ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੈ ਧੀਰ, ਸਵਾਰਥ ਸੁਹਾਨ ਨਾ ਕੋ ਕਰੇ ਨਾ ਕੁਛ ਹੋਵੈ ਕਾਜ, ਚਿਤ ਆਵੇ ਉਸ ਪਾਰ ਬ੍ਰਹਮ, ਤਾਨੇ ਚਲ ਹੋਵੈ ਰਾਜ। ਜਾਂ ਕੋ ਚਿੰਤਾ ਬਹੁਤ ਬਹੁਤ, ਦੇਈ ਅਰਪੈ ਰੋਗ, ਗ੍ਰਿਸਤ ਕੁਟੁੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਕੂੰਡ ਕਾ ਘੜੀ ਨਾ ਬੈਸਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ, ਮਨ ਤਨ ਸੀਤਲ ਹੋਏ।

ਗੀਤ ਕਵਿਤ ਕੁਛ ਕਦੇ ਨਾ ਕਰਨ ਤਰਿਆ, ਚਿਤ ਆਏ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ। ਸਾਸਤ ਸਿਮਰਤ ਬੇਦ ਚਾਰ ਮੋਖ ਆਗਰ ਵਿਚਾਰੇ, ਤਪੇ ਤਮੀਸਰ ਜੋਗਿਆ ਤੀਰਥ ਗਵਣ ਕਰੇ। ਖਟ ਕਰਮਾ ਦੇ ਦੁਗਣ ਹੈ ਪੂਜਾ ਕਰਤਾ ਨਾਏ, ਰੰਗ ਲੱਗੀ ਪਰਮੇ ਰੰਗ ਲੱਗੀ ਪਾਰ ਬ੍ਰਹਮ ਕੀ ਸਰ ਪਰ ਨਰ ਕਹਿ ਜਾਏ। ਰਾਜ ਮਿਲਕ ਸਕਤਾਰੀਆਂ ਰਸ ਭੋਗਣ ਵਿਸਤਾਰ, ਬਾਗ ਸੁਹਾਵੈ ਸੋਹਣੇ ਚੱਲੇ ਹੁਕਮ ਅਫਾਰ। ਰੰਗ ਤਮਾਸੇ ਬਹੁ ਵਿਧੀ ਚਾਹੇ ਲੱਗ ਰਿਹਾ, ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਿਆ। ਬਹੁਤ ਨਹਾੜ ਚਾਰ ਬੰਤ ਸੋਭਾ ਨਿਰਮਲ ਰੀਤ, ਮਾਤ ਪਿਤਾ ਸਤ ਭਾਈਆਂ ਸੱਜਣ ਸੰਗ ਪ੍ਰੀਤ। ਲਸਕਰ ਤਸਕਰ ਬਾ ਲਸਕਰ ਤਸ ਕਸ ਬੰਦ ਬੰਦ, ਜਿਉ ਜਿਉ ਸਗਲੀ ਕੀਤ, ਚਿਤ ਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾਲਤ ਦੀਤ। ਕਾਇਆ ਰੋਗ ਨਾ ਛਿੱਦਰ ਕਛ ਨਾ ਕੁਛ ਕਾੜਾ ਸੋਗ, ਮਿਰਤ ਨਾ ਵੀ ਚਿਤ ਤਿਸ ਐਨਸ ਭੋਗੈ ਭੋਗ। ਸਭ ਕੁਛ ਕੀਤੇ ਉਹਨੇ ਆਪਣਾ ਜਾਏ ਨਾ ਸੱਕ ਧਰਿਆ, ਚਿਤ ਨਾ ਆਇਓ ਪਾਰ ਬ੍ਰਹਮ ਜਮ ਕਾਂਕਰ ਬਸ ਭਰਿਆ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਏ ਸਾਧੂ ਸੰਗ, ਜਿਉ ਜਿਉ ਇਹ ਵਧਾਈ ਹੈ ਤਿਉ ਤਿਉ ਹਰ ਸਿਉ ਰੰਗ। ਦੋਹਾਂ ਸਿਰਿਆਂ ਕਾ ਖਸਮ ਆਪ ਅਵੜਨਾ ਦੂਜਾ ਥਾ ਹੋ, ਸਤਿਗੁਰ ਤੁਠੇ ਪਾਇਆ ਨਾਨਕ ਸਾਚਾ ਨਾਉ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ। ਜਾਨੋ ਨਹੀਂ ਭਾਵੈ ਕਵਣ ਬਾਤਾ, ਮਨ ਖੋਜ ਮਾਰਗ ਰਹੋ। ਧਿਆਨੀ ਧਿਆਨ ਲਾਵੈ, ਗਿਆਨੀ ਗਿਆਨ ਕਮਾਵੈ, ਪ੍ਰਭ ਕੇ ਨਹੀਂ ਜਾਤਾ। ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਤਸਵੀ ਤਹਰਾਤਾ। ਮੋਨ ਮੋਨ ਤਹਾਰੀ, ਮੋਨੀ ਮੋਨ ਤਹਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਹਤਾ। ਭਗਤ ਨਾਮੇ ਪ੍ਰਕਾਰਾ, ਪੰਡਿਤ ਵੇਦ ਪੁਕਾਰਾ, ਗ੍ਰਹਿਸਤੀ ਗ੍ਰਹਿਸਤ ਧਰਮਾਤਾ। ਇੱਕ ਸ਼ਬਦੀ ਬਹੁ ਰੂਪ ਵਧੂਤਾ, ਕਾਪੜੀ ਕਹੋ ਤੈ ਜੁਗਤਾ, ਇੱਕ ਤੀਰਥ ਨਾਤਾ। ਨਿਰਹਾਰ ਵਰਤੀ ਆਪ ਸਰਸਾ, ਇੱਕ ਕੁਲ ਨਾ ਦੇਹੇ ਦਸਾ, ਇੱਕ ਮਨ ਹੀ ਗਿਆਤਾ। ਕਠ ਹੀ ਕਿਨਹੀ ਕਿਹਾ, ਘਾਟ ਨਾ ਕਿਨਹੀ ਕਿਹਾ, ਸਭ ਕਹੇ ਹੈ ਪਾਇਆ ਜਿਸ ਮੇਲੇ ਸੋ ਭਗਤਾ। ਸਗਲੇ ਓਕਤ ਉਪਾਵਾ, ਤਿਆਗੀ ਸਰਨ ਪਾਵਾ, ਨਾਨਕ ਗੁਰਚਰਨ ਪੁਰਾਤਾ। ਏ ਕਿਉਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨ ਪਾਇਆ ਸਵਰਗ ਮੱਛ ਪਿਆਲ ਜੀਓ। ਹੋ ਵਾਰੀ ਹੋ ਵਾਰਣੇ ਕੁਰਬਾਨ ਤੇਰੇ ਨਾਮ ਨੂੰ ਰਹੋ। ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ, ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ। ਪ੍ਰਗਟ ਪਹਾਰੇ ਜਾਪਦਾ ਸਭ ਨਾਮੇ ਨੂੰ ਪ੍ਰਤਾਪ ਦਾ, ਸਤਿਗੁਰ ਬੂਝ ਨ ਪਾਇਓ ਸਭ ਮੋਹੀ ਮਾਇਆ ਜਾਲ ਜੀਓ। ਸਤਿਗੁਰ ਕਹੋ ਬਲ ਜਾਈਐ, ਜਿਤ ਮਿਲੀਏ ਪਰਮਗਤ ਪਾਈਐ। ਸੁਰ ਨਰ ਮੁਨ ਜਨ ਲੋਚ ਦੇ, ਸੋ ਸਤਿਗੁਰ ਦੀਆ ਬੁਝਾਏ ਜੀਓ। ਸਤਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਜਗਤ ਭਰਮ ਪਲਾਇਆ, ਵਿੱਚੋਂ ਤੁਧ ਖੁਆਇਆ, ਪ੍ਰਤਾਪ ਲੱਗਾ ਦੁਹਾਗਣੀ, ਭਾਗ ਜਨਾ ਕੇ ਨਾਹੇ ਜੀਓ। ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਥੀਆਂ ਫਿਰੇ ਨਿਸ਼ਾਨੀਆਂ, ਮੈਲੇ ਵੇ ਤਿਨ ਕਾਮਣੀ, ਦੁਖੀ ਰਹਿਣ ਵਿਹਾਏ ਜੀਓ। ਸੁਹਾਗਣੀ ਕਿਆ ਕਰਮ ਕਮਾਇਆ, ਪੂਰਵ ਲਿਖਿਆ ਫਲ ਪਾਇਆ, ਨਦਰ ਕਰੇ ਕਹਿ ਨਦਰ ਕਰੇ ਕਹਿ ਆਪਣੀ ਆਪੇ ਲੈ ਮਲਾਏ ਜੀਓ। ਹੁਕਮ ਜਨਾ ਨੂੰ ਮਨਾਇਆ, ਤੈਨੇ ਅੰਤਰ ਸ਼ਬਦ ਵਸਾਇਆ, ਸਈਆ ਸੋ ਸੁਹਾਗਣੀ ਜੈਸੈ ਨਾਲ ਪਿਆਰ ਜੀਓ। ਜਨ ਭਾਣੇ ਕਾ ਰਸ ਆਇਆ, ਤੈਨ ਵਿੱਚੋਂ ਭਰਮ ਚੁਕਾਇਆ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੇ ਲੈ ਮਲਾਏ ਜੀਓ। ਸਤਿਗੁਰ ਮਿਲੇ ਫਲ ਪਾਇਆ, ਜਿਨ ਵਿੱਚੋਂ ਹੰਕਾਰ ਗਵਾਇਆ, ਦੁਰਮਤ ਕਾ ਦੁੱਖ ਕੱਟਿਆ, ਭਾਗ ਬੈਠਾ ਮੁਫਤ ਕਿਆਏ ਜੀਓ। ਅੰਮ੍ਰਿਤ ਤੇਰੀ ਬਾਣੀਆਂ, ਤੇਰੇ ਭਗਤਾਂ ਰਿਦੇ ਸਮਾਣੀਆਂ,
सुख सेवा अंदर रखिया अपनी नदर करे निस्तार जियो सतगुर मिलिया जानिए जित मिलिए नाम बिखानिए सतगुर बाज न पायो सब थकी कर्म कमाए जियो ओ सतगुर विट्टों कमाया जन भरम भुला मार्ग पाया नदर करे जे अपनी आपे लै रलाए जियो तू सबना मैं समाया तिन करते आप लुकाया नानक गुरमुख प्रगट हुआ जहां को जो तरी करता जियो आपे खसम निवाजिया जियो पिंड दे साजिया अपने सेव की पैज रखिया ने दोए करमहतक दोए मातक हाथ धार जियो सत संजम करे सियाणपा मेरा प्रभ सब कुछ जानदा प्रताप प्रगट प्रताप वरतायो सब लोग कहे जयकार जियो तेरे गुण अब मेरा गुण अवगुण ना विचारिया प्रभ अपना बिरध समारिया कंठ लाए कह रखियोन लगे न ताती वाओ जिये मैं मंतन प्रभ त्याया जय इच्छा फल पाया सहा प्रताप सिर खसम तू आप नानक जियो नाम जियो साप पाचा सिर खसम तू जप नानक जीवे नाम जियो तुद आपे आप पाया दूजा खेल कर दिखलाया सबो सच वर्तदा सब भावे तसे बजाए जियो गुर प्रसादी आया तिथे माया मोह चुकाया कृपा करके अपनी आपे लै समाए जियो गोपी तह गवालिया तुद आपे गायो उठा लिया हुक्मी भांडे साजियां तू आपे भन सवार जियो जो सतगुरु स्यों चित लाया तिन दूजा पहु चुकाया निर्मल जो तिन प्रगट निर्मल जो तिन प्राणिया वो चले जन्म सवार जियो तेरिया सदा सदा चंगियाईया मैं राह दह वडियाईया अणमंगया दान देवना कहो नानक सच समाए जियो सराग महला पंजम पै पैरी सोए मनाए जियो सतगुर पुरख मिलाया तिस जेवड़ अवरना कोए जियो राहो गुसाई मैंडा इठड़ा अंब अंबे थाहो मिठड़ा पैन पाई सब सजना तुद जेहा नाही कोई जियो तेरे हुक्मे साबन आया मैं सत का हल जो आया नौ बीज लगा आस कर हर बोहल पक्ष जमाए जियो ओ गुर मिल एक पछाणदा दो कागल नित जानदा ए हर एक कारे लाइयन ज्यों पावे ते में निभाए जियो तुसी भोगो पहुंचो पाइयो गुर दिवान कमाए मनाइयो हो हुआ माहर पिंड दा बनान दे पंज सरीक जियो हो आया सरन तनहाडिया माज करसान महांजे महांडिया कन कोई कढ न हंडाई नानक बुठा कोप गराओ जियो ओ बारी घुमा जानदा एक साहा तुद त्याहेंदा उजड़ थे वसाइयन जो तुद विट्टों करवान जियो हम इठे नित त्याहेंदा मां चिंदी सो फल पाएंदा सबे साख सवारियन लाइन मन की भुख जियो मैं छड़िया सबो तंदड़ा गुसाई सेवी सचड़ा नौ नद नाम निधान हर मैं पल्ले बंदा सिख जियो मैं सुखी हूं सुख पाया गुर अंतर शब्द वसाया सतगुर पुरख दिखा लिया मातक धर के हाथ जियो मैं बद्दी सजम धर्मसाल है गुरमुखा लद्दा पाल कै पैर तुहमा पक्का फेरा नित नित तुद नित नित लागा पाओ जियो सुन गल्ला पै आया नामदान इस नांदड़ाया सबो मुक्त हुआ संसारड़ा नानक सच्ची बेड़ी चाड़ जियो सब श्रेष्ठ करे दिन रात जियो दे कन सुनो अरदास जियो ठोक बजाए सब डिटिया तुस आप लाए छड़ाए जियो हुन हुक्म हुआ मेहरबान दा पै कोई न किसे रजाम दा सब सुखाली बुठियन ए हुआ हलीमी राज जियो चिम चिम अमृत वर्ष दा बुलाया बोली खसम दा बहुमान करे तुद उपर तू आपे थाहे पाए जियो ते भगतां सब तेरिया भगतां भुख सद तेरिया सब लोचां पूरन मेरिया देहदार सुखदात्या मैं गल विच लैओ मिलाए जियो
ਤੁਰਜੇ ਵਡਾਵਣਾ ਪਾਲਿਆ ਤੂੰ ਦੀਪ ਲੋਹ ਪਿਆਲਿਆ ਤੂੰ ਥਾਂ ਤਨਾਂਤਰ ਰਵ ਰਿਹਾ ਨਾਨਕ ਭਗਤਾਂ ਸੱਚ ਆਧਾਰ ਜੀਓ ਹੋ ਗੁਸਾਈ ਕਾ ਪਹਿਲ ਬਾਨੜਾ ਮੈਂ ਗੁਰਮਿਲ ਸੱਚ ਦੁਮਾਲੜਾ ਸਭ ਹੋਈ ਛਿੰਜ ਇਕੱਠੀਆਂ ਦੋਏ ਬੈਠਾ ਵੇਖੇ ਪਾਸ ਜੀਓ ਵਤ ਵੰਜਣ ਟਮਕ ਫੇਰੀਆਂ ਮਲ ਲੈਂਦੇ ਲੱਥੇ ਫੇਰੀਆਂ ਰਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਭ ਇੱਠੇ ਹੋਏ ਆਇਆ ਕਰ ਜਾਸਣ ਵਾਟ ਵਡਾਇਆ ਗੁਰਮੁਖ ਲਾਹ ਲੈ ਗਏ ਮਨੁੱਖ ਚੱਲੇ ਮੂਲ ਗਵਾਏ ਜੀਓ ਤੂੰ ਸਭਨਾ ਚਹਿਨਾ ਬਾਹਰਾ ਹਰ ਦਿਸੇ ਹਾਜ਼ਰ ਜਾਹਰਾ ਸੁਣ ਸੁਣ ਤੁਝੇ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜੀਓ ਮੈਂ ਜੁਗ ਜੁਗ ਦੇਹ ਸੇਵੜੀ ਗੁਰ ਕਾਟੀ ਮੈਂਡੀ ਜੇਵੜੀ ਹੋ ਬਹੁਤ ਛਿੰਝ ਨਾ ਨੱਚਿਓ ਨਾਨਕ ਅਵਸਰ ਲੱਦਾ ਪਾਲ ਜਿਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਮਹੱਲਾ ਪਹਿਲਾ ਪੈਰੇ ਘਰ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਹੋਆ ਗਰਵਾਸ ਉਧਰ ਤਾਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਿਖਾਣੇ ਉਧਰ ਧਿਆਨ ਲਿਵ ਲਾਗਾ ਨਾ ਮੁੜ ਜਾਦ ਆਇਆ ਕਲ ਭੀਤਰ ਬਹੁਤ ਜਸਤੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਵੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਵਾਸ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜਿਉਂ ਜਸੋਦਾ ਕਰ ਕਾਨ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁੱਤ ਮੇਰਾ ਚੇਤ ਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨਰਾ ਰਚਿਆ ਤਿਸੇ ਨਾ ਜਾਣੇ ਮਨ ਭੀਤਰ ਧਰ ਧਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਰ ਜੋ ਬਲ ਸਿਉ ਚਿੱਤ ਹਰ ਕਾ ਨਾਮ ਨਾ ਚੇਤੇ ਬਣ ਜਾ ਰਿਹਾ ਮਿੱਤਰਾ ਬੱਧਾ ਜਿੱਤ ਬੱਧਾ ਛੁੱਟੇ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਬਿਕਲ ਭਹਾ ਸੰਗ ਮਾਇਆ ਤਾਂ ਸਿਉ ਰਾਤਾ ਜੋਬਨ ਮਾਤਾ ਇਹਲਾ ਜਨਮ ਗਵਾਇਆ ਤਾਂ ਸੇ ਤੀ ਵਪਾਰ ਨਾ ਕੀਤਿਓ ਕਰਮ ਨਾ ਕੀਤਿਓ ਮਿੱਤ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਤਾਂ ਜੋਬਨ ਸਿਉ ਚਿੱਤ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਜਾਂ ਜਾਂ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਭੇਦ ਫੇਰ ਚੇਤਰ ਕਿਸੇ ਨਾ ਮਿਲਿਓ ਜਾਂ ਜਾਂ ਪਕੜ ਚਲਾਇਆ ਝੂਠਾ ਰਦਨ ਹੋਆ ਦੁਆਲੇ ਖਿਨਮੈ ਪਹਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਾਲ ਬੁੱਧ ਸੁਚੇਤ ਖੀਰ ਪੈ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤਹੇਤ ਮਾਤ ਪਿਤਾ ਸੁਤਹੇਤ ਕਨੇਰਾ ਮਾਇਆ ਮੋਹ ਸਵਾਈ ਸੰਜੋਗੀ ਆਇਆ ਕਰਮ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨ ਹੋਈ ਬੁੱਢੇ ਦੂਜੇ ਹੇਤ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਛੁੱਟ ਜਾਏਗਾ ਹਰ ਚੇਤ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਭਰ ਜੋਬਨ ਮੈਂ ਮਤ ਐਨਸ ਨਾਮ ਵਿਆਪਿਆ ਬਣ ਜਾ ਰਿਹਾ ਮਿੱਤਰਾ ਅੰਦਲੇ ਨਾਮ ਨਾ ਚਿੱਤ ਰਾਮ ਨਾਮ ਕਟਾਂਤ ਨਾਈ ਹੋਰ ਜਾਣੇ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਂਗ ਝੂਠੈ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਬੂ ਦੂਜਾ ਨਾਨਕ ਪਹਿ ਭਗਤ ਨਿਸਤਾਰਾ ਦੁਬ ਦਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੰਸੋ ਲੱਥੇ ਆਏ ਜੋਬਨ ਕਠੇ ਜਰੂਆ ਜਾਣੇ ਬਣ ਜਾ ਰਿਹਾ ਮਿੱਤਰਾ ਆਪ ਕਟੇ ਥਿੰਜ ਆਏ ਅੰਤਕਾਲ ਪਛੇ ਪਤਾ ਅੰਤਕਾਲ ਪਛਤਾਸੀ ਅੰਦਲੇ ਜਾਂ ਜਾਂ ਪਕੜ ਚਲਾਇਆ ਸਭ ਕੁਛ ਆਪਣਾ ਘਰ ਕਰ ਰੱਖਿਆ ਖਿਨਮੈ ਪਹਿਆ ਪਰਾਇਆ ਬੁੱਧ ਵਿਸਰੀ ਗਈ ਸਿਆਣਪ ਘਰ ਆਪ ਗੁਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੈ ਲਿਵ ਲਾਏ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਿਰਧ ਪਹਿਆ ਤਨ ਖੀਣ ਅੱਖੀ ਅੰਧ ਨ ਦੱਸੇ ਬਣ ਜਾ ਰਿਹਾ ਮਿੱਤਰਾ ਕੰਨੀ ਸੁਣੇ ਨਾ ਵੈਣ ਅੱਖੀ ਆਂਧ ਜੀਵ ਰਸ ਨਾਹੀ ਰਹੇ ਪ੍ਰਾ ਕੋ ਤਾਣਾ ਗੁਣ ਅੰਤਰ ਨਾਹੀ ਕਹੋ ਸੁਖ ਮਨਮੁਖ ਆਪਣ ਜਾਣਾ ਖੜ ਪੱਕੀ ਕੋੜ ਪੀ ਜੈ ਬੈਸੈ ਆਏ ਚੱਲਿਆ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ
ओड़काया तिन सहबन जा रहा मित्रा जर जरवाना कन एक रत्ती गुण न समाणिया बिन जा रहा मित्रा आप गुण खड़सन बन गुण संजम जावै चोट न खावै ना ते जमन मरना काल जाल जम जो न सके पह भगत पै तरना पत सेती जावै सह समावै सगले दुख मटावै कहो नानक प्राणी चौ कहो नानक प्राणी गुरमुख चूटै साचे ते पत पावै सुई श्री राग महला चौथा पहले पहरे रहण के बन जा रहा मित्रा हर पाया उधर मजहार हार त्यावै हर उचरे बन जा रहा मित्रा हर हर नाम समार हर नाम जपया राधे विच अग्नि हर जप जीविया बाहर जन्म पया मुख लागा सर से पिता मात तीविया जिसकी वर्त चेते प्राणी कर हिरदय गुरमुख विचार कहो नानक प्राणी पहले पैरे हर जपिए कृपा तहार दूजे पैरे रहण के बन जा रहा मित्रा मन लागा दूजे पहाए मेरा मेरा कर पलचिया बन जा रहा मित्रा लै मात पिता गल आए लावे मात पिता सदा गल सेती मन जाने खाट खवावे जो देवे तिसे ना जाने मूड़ा दिते नू लपटावे कोई गुरमुख होवे से करे विचार हर त्यावे मन लिब लावे कहो नानक दूजे पहरे प्राणी तिस काल न कबू खाए तीजे पहरे रहण के बन जा रहा मित्रा मन लागा आल जंजाल धन चित बै धन संचिए बन जा रहा मित्रा हर नामा हार ना समाल हर नामा हर हर कदे ना समाले जे होवे अंत सखाई ए धन संपे माया मुठी ए तन सौंपे माया झूठी आंत छोड़िया आंत छोड़ चलिया पछताई जिसनु कृपा करे गुर मेले सो हरा नाम समाल कहो नानक तीजे पहरे प्राणी जे जाए चले हर नाल चौथे पहरे रहण के बन जा रहा मित्रा हर चलन वेला आंदी हर सेवे पूरा सतगुर बन जा रहा मित्रा सब चली रहण वे आंदी हर सेवो खिन खिन ढिल मूल न कर है जित विथर जुग जुग होवे जिस आस्थर जुग जुग होवे हर सती सदा मानो रलिया जन्म मरण दुख खोवे गुर शब्द गुर सतगुर स्वामी भेद न जानो जित मिलिया हर भगत सुहंदी कहो नानक प्राणी चौथे पैरे सफल्यो रहण भगतां दी राग मल्ला पंजवा पहले पैरे रहण के बन जा रहा मित्रा थर पाया था उदरे माहे दसी मासी मानस किया बन जा रहा मित्रा हर मोहलत कर्म कमावे मोहलत कर दीनी कर्म कमाने जैसा लिख तुर पाया मात पिता पाई सुत बिनता तेन पीर प्रभु सुन जाया कर्म तार कर्म सो कर्म करावे आपे जिस जानते बस कुछ नाए कहो नानक प्राणी पहले पैरे थर पाए था उदरे माहे दूजे पैरे रहण के बन जा रहा मित्रा हर जोबन लहरी दे बुरा भला ना पछाणी बन जा रहा मित्रा मन मता अहमेव बुरा पालना बुरा भला ना पछाणे प्राणी आगे पंथ करारा पूरा सतगुर कबू न सेविया सिर ठांडे जम जंदारा धर्म राय जा पकड़ पकड़े बबरे तब क्या जवाब करे हे कहो नानक दूजे पहरे प्राणी पर जोबन लहरी दे तीजे पैरे रहण के बन जा रहा मित्रा बिक सांचे अंध ज्ञान पुत्र कलेतर मोह पल पल पलटिया बन जा रहा मित्रा अंतर लहर गुमान अंतर लहर गुमान प्राणी जो प्रभ चेतन आवे साध संग स्यों रंग न साध स्यों संग न किया बहु जोनी दुख पावे सर्जनहार सर्जनहार वसारिया स्वामी एक नाम खन लागो ध्यान कहो नानक प्राणी तीजे पैरे बिख सांचे अंध ज्ञान चौथे पैरे रहण के बन जा रहा मित्रा दिन नेड़े आया सोए गुरमुख नाम समाल तू बन जा रहा मित्रा तेरा दर गै बेली होए गुरमुख नाम समाल प्राणी आंते होए सखाई एह मोह माया तेरे संग न चलै झूठी प्रीत लगाई सगली रहण गुदारी अंधारी सेव सतगुर चानण होए कहो नानक प्राणी चौथे पैरे दिन नेड़े आया सोए लिखिया आया गोबिंद
ਕਾਵਣ ਜਾ ਰਿਹਾ ਮਿੱਤਰਾ ਉੜ ਚੱਲੇ ਕਮਾਣਾ ਸਾਥ ਇਹ ਇੱਕ ਰੱਤੀ ਬਿਲ ਬਣਾ ਦੇਵਣੀ ਬਣ ਜਾ ਰਿਹਾ ਮਿੱਤਰਾ ਉਹਨੇ ਤਕੜੇ ਪਾਏ ਹੱਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਛਾ ਸਦਾ ਦੁਹੇਲੇ ਜਿਨੀ ਪੂਰਾ ਸਤਿਗੁਰ ਸੇਵਿਆ ਸੇ ਧਰ ਗਿਆ ਸਦਾ ਸੁਹੇਲੇ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੀਜੈ ਸੋ ਖਾਤ ਕਹੋ ਨਾਨਕ ਭਗਤ ਸੋਹੇ ਦਰਬਾਰੇ ਮਾਨਮੁਖ ਸਦਾ ਵਿਹਾਤ ਸਾਗ ਮਹੱਲਾ ਚੌਥਾ ਘਰ ਦੂਜਾ ਛਾਂਦੇ ਕਿਉਂ ਕਾਰ ਸਤਿਗੁਰ ਪ੍ਰਸਾਦ ਮੁੰਦਿਆਣੀ ਪਾਈੜੇ ਕਿਉਂ ਕਰ ਹਰ ਦਰਸ਼ਨ ਪਿੱਖੇ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੇ ਕੰਮ ਸਿੱਖੇ ਸੋਹਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਵੈ ਸਹੀਆਂ ਵਿੱਚ ਫਿਰੇ ਸੁਹੇਲੀ ਹਰ ਦਰ ਗਏ ਬਾਹਾਂ ਲੁਡਾਵੈ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਰਖੈ ਮੁੰਦਿਆਣੀ ਪਾਈੜੇ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬੁਲਾਇਆ ਗੁਰ ਗਿਆਨ ਅੰਧੇਰਾ ਵਿੰਸਿਆ ਹਰ ਰਤਨ ਪਦਾਰਥ ਲਾਦਾ ਹੋ ਮੇਰੋ ਗਇਆ ਦੁੱਖ ਲਾਥਾ ਆਪ ਆਪੇ ਗੁਰਮੁਖ ਖਾਦਾ ਅਕਾਲ ਮੂਰਤ ਦਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਝ ਸੁਹੰਦੀ ਪੇਕੜੇ ਹਰ ਜਪ ਸੁਹੇਲੀ ਵਿੱਚ ਸਹੁਰੜੇ ਖਰੀ ਸੁਹੰਦੀ ਸਹੁਰੜੇ ਖੁਰ ਸਰੀ ਸੁਹੰਦੀ ਸਹੁਰੜੇ ਵਿੱਚ ਖਰੀ ਸੁਹੰਦੀ ਜਿਨ ਪੇਕੜੇ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਕਾ ਗੁਰਮੁਖ ਜਿਨੇ ਮਨ ਜਾਣੇ ਪਾਸਾ ਢਾਲਿਆ ਹਰ ਸਾਂਝ ਨਾ ਮਿਲ ਕਾਰਜ ਸੋਇਆ ਬਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜੰਝ ਸੁਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਹੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰੈ ਹਮਰਾ ਕਾਜੋ ਹਰ ਹਰ ਭਗਤੀ ਕਾ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡ ਬ੍ਰਹਿਮੰਡ ਹਰ ਸੋਭਾ ਹੋਈ ਇਹ ਦਾਨ ਨਾ ਰਲੇ ਰਲਾਇਆ ਹੋਰ ਮਨਮੁਖ ਦਾਜ ਨਾ ਰੱਖ ਦਿਖਾ ਲੈ ਸੋ ਕੂੜ ਹੰਕਾਰ ਕੱਚ ਪਾਜੋ ਹਰ ਪ੍ਰਭ ਮੇਰੇ ਬਾਬਲਾ ਹਰ ਦਾਨ ਹਰ ਪ੍ਰਭ ਮੇਰੇ ਬਾਬਲਾ ਹਰ ਦੇਵ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬਲਾ ਹਰ ਮਿਲ ਤਨ ਵੇਲ ਵਧੰਦੀ ਹਰ ਜੁਗ ਜੁਗੋ ਜੁਗ ਜੁਗੋ ਜੁਗ ਸਦਾ ਪੀੜੀ ਗੁਰ ਚੱਲੰਦੀ ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਜੇ ਸਤਿਗੁਰ ਨਾਮ ਧਿਆਇਆ ਹਰ ਗੁਰਮੁਖ ਨਾ ਕਬਹੂ ਬਿੰਸੈ ਜਾਵੈ ਨਿਤ ਦੇਵੈ ਚੜੇ ਸਵਾਇਆ ਨਾਨਕ ਸੰਤ ਸੰਤ ਜਨ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਨਾ ਰਾਮ ਰਾਮ ਮੇਰੇ ਬਾਬਲਾ ਹਰ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਧਨ ਵੇਲ ਬਦੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਛਾਂਦੇ ਕਿਉਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੋ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੋ ਮਿੱਤਰਾ ਹਰ ਨੇ ਬਿਆ ਤੇਰੇ ਨਾਲੇ ਸੰਗ ਸਾਈ ਨਾਮ ਤਿਹਾਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵੈ ਚਰਨ ਕਮਲ ਚਿਤ ਲਾਏ ਚਲ ਤਲ ਪੂਰਿਆ ਬਨਾਸੀ ਕੱਟ ਕਟ ਨਦਰ ਨਦਰ ਨਿਹਾਲੇ ਨਾਨਕ ਸਿੱਖ ਦੇਹ ਮਤ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਿਆ ਜਿਉ ਮਿੱਤਰਾ ਹਰ ਬਿਨਾ ਝੂਠ ਵਸਾਰੇ ਮਨ ਪਿਆਰਿਆ ਜਿਉ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਹਰ ਬਹੁਤ ਕਰਤਾ ਸਹਿਸਾ ਦੁੱਖ ਨ ਵਿਆਪੈ ਗੁਰਪੂਰਾ ਭੇਟੈ ਵਡਪਾਗੀ ਆਠ ਪਹਿਰ ਪ੍ਰਭ ਜਾਪੈ ਆ ਜੁਗਾਦਿ ਸੇਵਕ ਸੁਆਮੀ ਭਗਤਾਂ ਨਾਮ ਆਧਾਰੋ ਨਾਨਕ ਸਖ ਦੇਹੇ ਮਨ ਪ੍ਰੀਤਮ ਬਿਨ ਹਾਰ ਝੂਠਾ ਪੈ ਸਾਰੇ ਮਨ ਪਿਆਰਿਆ ਜੋ ਮਿੱਤਰਾ ਹਾਰ ਲੱਦੇ ਪੇਕ ਸਵੱਲੀ ਮਨ ਪਿਆਰਿਆ ਜੋ ਮਿੱਤਰਾ ਹਾਰ ਦਰ ਗਏ ਨਹਿ ਚਲ ਚੱਲੀ ਹਰ ਦਰ ਸੇਵੈ ਲੱਖ ਭੇਵੈ ਨਹਿ ਚੱਲਿਆ ਸਣ ਪਾਇਆ ਤਾਂ ਜਨਮ ਮਰਨ ਨਾ ਆਵਣ ਜਾਣਾ ਸਹਿਸਾ ਦੁੱਖ ਮਿਟਾਇਆ ਚਿਤਰ ਗੋਪਤ ਜਾ ਕਾਗਦ ਫਾਰਿਆ ਜਮਜੂਤਾਂ ਕਛ ਨਾ ਚੱਲੀ ਨਾਨਕ ਸਿੱਖ ਦੇਹੇ ਮਤ ਪ੍ਰੀਤਮ ਹਰ ਲੱਦੈ ਪੇਕ ਸਵੱਲੀ ਮਨ ਪਿਆਰਿਆ ਜੋ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰੇ ਜੋ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਨਾਮ ਸੁਆਮੀ ਸੁਖੈ ਗਾਮੀ ਇਛ ਸਗਲੀ ਪੁੰਨੀਆ ਪੁਰਬ ਕਮਾਏ ਸਿਰ ਰੰਗ ਪਾਏ ਹਰ ਮਿਲੇ ਚਿਰੀ ਵਿਚੂਨੀਆ ਅੰਤਰ ਬਾਹਰ ਸਰਬ ਰਿਹਾ ਮਨ ਉਪਜਿਆ ਵਿਸਵਾਸੋ ਨਾਨਕ ਸਖ ਦੇਹੇ ਮਨ ਪ੍ਰੀਤਮ ਹਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੋ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ
मन प्यारिया ज्यो मित्रा हर जल मिल जीवे मीना हर पी अगाने अमृत बाने सर्व सुखा मन बुठे सिर तर पाए मंगल गाए इच पुनी सतगुर तुटे लाली ने लाए नौनद पाए नौहो सर्व ठाकर दीना नानक सिख संगत समझाई हर प्रेम भगत मन लीना राग श्री राग के छंद महला पंजमा एक ओंकार सतगुर प्रसाद डखना अडम जाओ मां पेरी पैसे तो दीदार संत सरनाई पालने नानक प्राण आधार छंद चरण कम स्यो प्रीत रीत संता मन आवे जियो द्वितीया पौ बपरीत नीत दासाना भावे जियो दासाना भावे बिंदर सावै एक तीर्ज क्यों करे ना बिहुना मन तनहीना जन्म जाल बिन मछली ज्यो मरे मेल मेरे प्यारे प्राण धारे गुण संगत मिल गावे नानक के स्वामी तारन गुर है मन तन अंक समावे डखना सोहड़े हम ठाहे कोई ना दिसे ही जीगड़ो खुलड़े कपाट नानक सतगुर भेट गए छंद तेरे वचन उपार संता आधार बाणी विचारिये जियो सिमरत सास ग्रास पूर्ण विश्वास क्यों मनो विसारिये जियो क्यों मनो विसारिये नेमख नहीं टारिये गुण बांत प्राण हमारे मन बाचल पद तै स्वामी जी की बिरता सारे अनाथ को नाते सर्व के साथे जप जुए जन्म न हारिये नानक की बेनती प्रापै कर कृपा भव जल तारिये डखड़म तूड़ी अंजन सार कैसे थिए कृपाल लदे हम्बे थोकड़े नानक हर तन माल चंद सुंदर स्वामी तहान भगतन विश्राम आसा लग जीमते जियो मां तने गलतां सिमरत हर नाम हर अमृत पीवते जियो अमृत हर पीवते सदा थर थीवते बिख बन फीका जान्या पै कृपाल गोपाल प्रा मेरे साध संगत निध मान्या सर्व सुख आनंद खन प्यारे हर रतन मानता मन अंतर सीम दे एक दिल नहीं विसरे प्राण धारा जब जब नानक जीव दे डकना जो तहो की तिवने अपने तिना कहो मिले हो आप ही ने आप मोहे हो जिस नानक आप सुने हो चंद प्रेम ठगोरी पायर जाए गोविंद मन मोहे आ जियो संता के प्रसाद अगाध कैंठे लग सोया जियो हर कैंठे लग सोया दोख सब मोया भगत लखन कर बस पहे मन सर्व सुख उठे गोविंद तुठे जन्म मरना सब मिट मिट गए सखी मंगलो गाया इच बजाया बहु न माया मोहा कारगर है लीने नानक प्रा प्यारे संसार सागर नहीं पोया डखना साई नाम मोल कीम ना कोए जान दो जिनी भाग मथाए से नानक हर रंग मान दो चंद कहते पवित सुनते सब तन लिखती कुल त्राया जियो जिनको साधु संग नाम हर रंग तिनी ब्रह्म विचारिया जियो ब्रह्म विचारिया जन्म सवारिया पूर्ण कृपा प्राप करी कर ग्रह लीने हर जसो दीने जो न तावे न मरी सतगुर दयाल कृपाल भेटत हर काम क्रोध लो मारिया कथन जाए अकथ स्वामी सदके जाए नानक वारिया राग महला पहला बनजारा एक ओंकार सतगुर प्रसाद हर हर उत्तम नाम है जिन सेविया सब कोए जियो हर जी सबे हर जी सबे परतपाल दा घट घट रमिया सोए जियो सो हर सदा त्याई है तिस बिन अवरना कोए जियो जो मोह माया चित लाए दे सो से छाट चले दुख रोए जियो जन नानक नाम ते आया हर अंत सखाई होए जियो मैं हर गुण अपना कोए कोए मैं गुण सुनाई पाई है बन जा रहा मित्रा वट भाग प्राप्त होए सांझना मिल पाइया हर कीते किने न पाया नाउ विच हो मैं कर्म कमावे दे जो वेसबा पोत ना नाउ पिता जात न हो है गुर तुठे करे पसाओ बट भागी गुर पाया हार एहनस लगा पाओ जन नानक ब्रह्म पछाणिया हर कीर्त कर्म कमाओ मान हर हर लागा चाओ गुर पूरे नाम दृढ़ाया हर मिलिया हर प्रभ नाम रहो जब लग जो वनसास है तब लग नाम ते आए चल दिया नाल न चल सी हर अंत लै छुड़ाए
ਓ ਬਲਿਹਾਰੀ ਤਿੰਨ ਕੋ ਜਿਨ ਹਾਰ ਮਨ ਉਠਾਏ ਜਿਨ ਹਰ ਹਰ ਨਾਮ ਨਾ ਚੇਤੇ ਉਸੇ ਅੰਤ ਗਏ ਪੇਤਾਏ ਦੁਰਮਾਤ ਕਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਾਹ ਹਰ ਆਪ

ਫਿਰ ਲੈ ਕੇ ਕੇ ਉਂਬਲਿਹਾਰੀ ਤਿੰਨ ਕੋ ਜਨਹਾਰ ਪਾਇਆ ਗੁਰਮਤੇ ਜਨ ਨਾਨਕ ਕਮਲ ਬੇਗਾ ਸਿਆ ਮਨ ਹਰ ਹਰ ਬੁੱਠਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਪ੍ਰਸਾਦ ਦੀ ਭਜ ਪਾਉ ਜਿੰਦੂ ਸਭ ਕਿਲ ਵਿਖ ਦੁੱਖ ਪਰ ਹਰੇ ਰਹੁ ਘਟਕਰ ਮਈਆ ਮਨ ਵਸੈ ਕਿਉ ਪਾਈਐ ਕਿਰਤ ਕਿਤ ਪਾਏ ਗੁਰਪੂਰਾ ਸਤਿਗੁਰ ਭੇਟੀਏ ਹਰ ਹਰ ਆਏ ਵਸੇ ਮਨ ਚਿਤ ਆਏ ਹਰ ਤਨ ਨਾਮ ਧਾਰ ਹਰ ਨਾਮੇ ਹੀ ਮਤ ਹਰ ਹਰ ਨਾਮ ਧਾਰ ਹਰ ਨਾਮੇ ਹੀ ਗਤ ਮਿਤ ਮੈਂ ਹਰ ਹਰ ਨਾਮ ਵਿਸਾਇਆ ਮੈਂ ਹਰ ਨਾਮੇ ਹੀ ਜਤ ਪਿਤ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨੇ ਕੋ ਜਿਨ ਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਪੈ

ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੀਏ ਸਦਾ ਸੱਚ ਵਪਾਰ ਮਹਲਾ ਤੀਜਾ ਔਰ ਬਿਰਹਾ ਸਭ ਧਾਤ ਹੈ ਜਬ ਲਗ ਸਹਿ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਇਆ ਵੇਖਣ ਸੁਣਨ ਨਾ ਹੋਏ ਸਹਿ ਵੇਖੈ ਬਿਨ ਪ੍ਰੀਤ ਨਾ ਉਪਜੈ ਧੰਦਾ ਕਿਆ ਕਰੇ ਨਾਨਕ ਜਿਨੀ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇਧਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਈ ਨਾਹੇ ਡਰ ਭਰਮ ਬਹੁ ਦੂਰ ਕਰ ਹਰ ਤਿਸੇ ਨੂੰ ਸਲਾਹੇ ਜੋ ਤੁਧ ਰਾਖੈ ਕਹਾ ਬਾਹਰ ਘਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭਉ ਬਿਖਮ ਤਾਰ ਸਲੋਕ ਮੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗਾਂ ਦੇ ਨਾਂ ਲਹਿਣ ਇੱਕ ਸੁੱਤਿਆਂ ਦੇ ਉਠਾਲ ਮੱਲਾ ਪਹਿਲਾ ਸਿਦ ਕਸਬੂਰੀ ਸਾਧਕਾ ਸਰਬ ਤੋਸਾ ਮਲਾਇਕਾ ਦਿਦਾਰ ਪੂਰੇ ਪਾਏ ਸਾ ਤਾਹੋ ਨਾਹੀ ਖਾਇਕਾ ਪੌੜੀ ਸਭੇ ਆਪ ਤੁਧ ਪਾਈਆਂ ਕੇ ਆਪੇ ਕਰੇ ਲਾਈ ਹਰ ਆਪੇ ਵੇਖ ਵਿਖਸਦਾ ਆਪਣੀ ਵਡਿਆਈ ਹਰ ਤੁਧ ਬਾਹਰ ਕੁਛ ਨੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਥਾਈ ਹਰ ਤਿਸੇ ਉਤਿਆਓ ਸੰਤ ਜਨੋ ਜੋ ਲੈ ਛੁਡਾਈ ਸਲੋਕ ਮੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਏਕਾ ਛਾਓ ਆਪੋ ਜੇ ਕੋ ਪੁੱਲਾ ਕਹਾਏ ਨਾਨਕ ਤਾਂ ਪੈਰ ਜਾਪੈ ਜਾਂ ਪਤ ਭੁਲੇਖੇ ਪਾਏ ਬਲਾ ਦੂਜਾ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਿੱਛੇ ਜੀਵਨ ਪੌੜੀ ਤੁਦ ਆਪੇ ਧਰਤ ਸਾਜੀਆਂ ਚੰਦ ਸੂਰ ਦੋਏ ਦੀਏ ਦਸ ਚਾਰ ਖੱਟ ਤੁਧ ਸਾਜ ਵਪਾਰ ਕਰੀਏ ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਤੀਐ ਜਮ ਤਿੰਨ ਜਮ ਕਾਲ ਨਾ ਵਿਆਪੈ ਜਿਸ ਸੱਚ ਅੰਮ੍ਰਿਤ ਪੀਵੈ ਉਹ ਆਪ ਛੋਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗ ਛੱਡੀਏ ਸਲੋਕ ਮੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕਿਵੇਂ ਨਾ ਪਾਏ ਜਾਂ ਕੀਮਤ ਪਾਏ ਤਾਂ ਕਿਹਾ ਨਾ ਜਾਏ ਸਰੇ ਸਹੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਧ ਕਰ ਸਜ

Guru.

Vaheguru, Vaheguru, Vaheguru, Vaheguru.

Guru Vai Guru Vai Guru Vai Guru Vai

ਪਛਾਣਤ ਚਿੱਟੀ ਤੇ ਕੁੰਚਰ ਸਥੂਲਾ ਸਭ ਕਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਤ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਾਤੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ

ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਮ ਨੇ, ਓਟਿਆਂ ਦੀ ਓੜ ਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀਆਂ ਦੇ ਹਜੂਰ ਸੋਦਾਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਸੁੱਚੇ ਪਾਤਸ਼ਾਹ ਜੀਓ, ਬੀਬੀ ਗੁਰਮੀਤ ਕੌਰ ਵੱਲੋਂ ਸੁੱਚੇ ਪਾਤਸ਼ਾਹ ਜੀ, ਉਹਨਾਂ ਵੱਲੋਂ ਆਪਣੇ ਪਤੀ ਜੇਤ ਸਿੰਘ ਹੇਰਾਂ ਦੀ ਸਲਾਨਾ ਯਾਦ ਵਿੱਚ ਅਰਦਾਸ ਬੇਨਤੀ। ਸੱਚੇ ਪਾਤਸ਼ਾਹ ਕਿਰਪਾ ਕਰੀ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਬੀਬੀ ਗੁਰਮੀਤ ਕੌਰ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ। ਦਿਲਪ੍ਰੀਤ ਸਿੰਘ ਦੇ ਪਰਿਵਾਰ ਦੇ ਕਾਰਜਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ ਮੇਰਾ ਪ੍ਰਾਰਥ ਰੱਖਣਾ। ਅਮਰਜੀਤ ਕੌਰ ਨੂੰ ਦੇਰ ਰੋਤਾ ਬਖਸ਼ਣੀ ਸੱਚੇ ਪਾਤਸ਼ਾਹ ਜੀ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਨੂੰ ਤੰਦਰੁਸਤੀਆਂ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਆਓ ਹੁਣ ਕਥਾ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਆਰਤੀ ਆਰਤ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕਦੀ ਖਿਮਾ। ਸੋ ਆਓ ਹੁਣ ਆਪ ਜੀ ਸਤਿਕਾਰ ਜੋ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਕਥਾ ਗੁਰਮਤਿ ਵਿਚਾਰਾਂ ਦੌਰਾਨ ਨਿਹਾਲ ਕਰਨਗੇ ਜੀ। ਉਹਨਾਂ ਤੋਂ ਬਾਅਦ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਡਾ ਸਾਹਿਬ ਵਾਲੇ ਆਪਣੇ ਕੋਲ ਪਹੁੰਚ ਚੁੱਕੇ ਹਨ, ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਜੋ ਗੁਰੂ ਸਵਾਰੀ ਸੰਗਤ ਜੀ, ਜਿੰਨੇ ਤੁਸੀਂ ਪਿਆਰੇ ਗੁਰਸਿੱਖ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੇ ਹੋ, ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ, ਸਾਰੀ ਸੰਗਤ ਦੋਨੋਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਸੀਸ ਚੁਕਾ ਕੇ ਰਸਨਾ ਦੁਆਰੇ ਪਿਆਰ ਸਾਹਿਬ ਆਖੋ ਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਪਤਿਤ ਪਾਵਨ ਦਇਆ ਸਿੰਧ, ਕਿਰਪਾ ਨਿਧ, ਰੂਹਾਨੀਅਤ ਦੇ ਭੰਡਾਰ, ਗਿਆਨ ਦੇ ਸਾਗਰ, ਜੁਗ ਜੁਗ ਅਟਲ ਪਾਰ ਬ੍ਰਹਮ ਪੂਰਨ ਪਰਮੇਸ਼ਰ, ਵਾਹਿਗੁਰੂ ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾਂ ਕੀ ਓਟ ਗਹੀਜਾ ਰੇ, ਜਿਨ ਧਾਰੇ ਬ੍ਰਹਿਮੰਡ ਖੰਡ ਹਰ, ਤਾਕੋ ਨਾਮ ਜਪੀਜਾ ਰੇ, ਮਨ ਕੀ ਮਤ ਤਿਆਗੋ ਹਰ ਜਣ, ਹੁਕਮ ਬੂਝ ਸੁਖ ਪਾਈਐ ਰੇ, ਜੋ ਪ੍ਰਭ ਕਰੈ ਸੋਈ ਫਲ ਮਾਨੋ, ਸੁਖ ਦੁਖ ਓਹੀ ਧਿਆਈਐ ਰੇ, ਕੋਟ ਪਤਤ ਉਧਾਰੇ ਖਿਨ ਮੈਂ, ਕਰਤੇ ਵਾਰ ਨਾ ਲਾਗੇ ਰੇ, ਦੀਨ ਦਰਦ ਦੁਖ ਭੰਜਣ ਸੁਆਮੀ,

ਇਹਦੇ ਤੋਟ ਨਹੀਂ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ ਜਾਚਕ ਜਾਚੈ ਨਾਮ ਤੇਰਾ ਸਵਾਮੀ ਘੱਟ ਘੱਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਬਿਰਥਾ ਨਾ ਹੋਈ ਰੇ ਦਸਾਂ ਪਾਤਸ਼ਾਹੀਆਂ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਗੁਰੂ ਸਵਾਰੀ ਸੰਗਤ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਜ਼ਿੰਦਗੀ ਦੇ ਗੁਰੂ ਸਾਹਿਬ ਜੀ ਵੱਲੋਂ ਬਖਸ਼ੇ ਹੋਏ ਸਵਾਸ ਜਿਹੜੇ ਨੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਨ ਵਾਸਤੇ, ਮਨੁੱਖਾ ਦੇਹੀ ਦੁਰਲੱਭ ਦੇਹੀ ਨੂੰ ਸਫਲ ਕਰਨ ਵਾਸਤੇ ਰੁਝੇਵਿਆਂ ਭਰੀ ਜ਼ਿੰਦਗੀ ਚੋਂ ਸਮੇਂ ਚੋਂ ਸਮਾਂ ਕੱਢ ਕੇ ਜ਼ਰੂਰ ਮਾਈ ਭਾਈ ਗੁਰਸਿੱਖ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਨੇ। ਵਿਸ਼ੇਸ਼ ਕਰਕੇ ਸੰਧਿਆ ਦੇ ਸਮੇਂ ਹਾਜ਼ਰੀ ਭਰੀ ਹੈ ਗੁਰੂ ਕੀ ਅੰਮ੍ਰਿਤ ਬਾਣੀ ਦਾ ਬਹੁਤ ਹੀ ਪਿਆਰ ਵਿੱਚ ਕੀਰਤਨ ਸਰਵਣ ਕੀਤਾ ਹੈ।

ਚਾਹੁੰਦਾ ਹੈ ਸਦਾ। ਪਰ ਜਰਾ ਕੁ ਖਿਆਲ ਕਰੀਏ, ਸੁੱਖ ਨੂੰ ਚਾਹੁੰਦਾ ਕਿਹੜਾ ਨਹੀਂ ਹੈ? ਕੋਈ ਹੈ ਐਸਾ ਸੰਸਾਰ ਵਿੱਚ ਜਿਹੜਾ ਕਵੇ ਜੀ ਮੈਨੂੰ ਸੁੱਖ ਨਹੀਂ ਚਾਹੀਦਾ, ਸੁੱਖ ਨਹੀਂ ਚਾਹੀਦਾ, ਮੈਨੂੰ ਦੁੱਖ ਆ ਜਾਵੇ? ਕੋਈ ਨਹੀਂ ਹੈ, ਸਾਰੇ ਲੋਚਦੇ ਆ। ਪਰ ਮਹਾਰਾਜ ਕਹਿੰਦੇ ਜੇ ਸਦੀਵ ਕਾਲ ਵੇਖੇ ਸੁੱਖ ਚਾਹੁੰਦਾ ਹੈ ਤਾਂ ਫਿਰ ਕੀ ਕਰ? ਸ਼ਰਨ ਰਾਮ ਕੀ ਲੇਹ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇਹ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿਰਪਾ ਇੰਨੀ ਵਰਤ ਜਾਣੀ ਹੈ, ਇੱਕ ਤਾਂ ਜਿੰਨੀ ਜੀਵ ਨੂੰ ਮਹਾਰਾਜ ਨੇ ਉਮਰਾਂ ਬਖਸ਼ੀ ਹੈ, ਸਵਾਸ ਬਖਸ਼ੇ ਨੇ, ਉਹਨੇ ਸਵਾਸ ਜਿਹੜੇ ਨੇ ਜਦੋਂ ਇਸ ਦੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਵੇਗਾ, ਉਹ ਸਾਰੇ ਦੇ ਸਾਰੇ ਸੁੱਖਾਂ ਵਿੱਚ ਲੰਘ ਜਾਣੇ ਨੇ। ਅਗਰ ਦੁੱਖ ਵੇ ਵੀ ਆ ਗਿਆ ਤੇ ਦੁੱਖ ਵਿੱਚ ਵੀ ਗੁਰੂ ਨੇ ਇੰਨਾ ਪਰਿਭਾਸ਼ਾ ਦੇ ਦੇਣਾ ਹੈ, ਅੰਦਰ ਇੰਨਾ ਬਲਵਾਨ ਬਣ ਜਾਣਾ ਹੈ, ਉਹ ਦੁੱਖ ਵਿੱਚ ਵੀ ਸੁੱਖ ਬਣ ਕੇ ਹੀ ਨਿਕਲ ਜਾਣਾ, ਕਿਉਂਕਿ ਜ਼ਿੰਦਗੀ ਦੇ ਦੁੱਖ ਸੁੱਖ ਦੀਆਂ ਖੇਡਾਂ ਵਰਤਦੀਆਂ ਨੇ। ਇੱਕ ਹੋਰ ਐਸੀ ਕਿਰਪਾ ਹੋ ਜਾਣੀ ਹੈ, ਮਹਾਰਾਜ ਕਹਿੰਦੇ ਜੋ ਦੁਰਲੱਭ ਦੇ ਬਖਸ਼ੀ ਹੈ ਪਰਮਾਤਮਾ ਨੇ, ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ, ਕਹੋ ਨਾਨਕ ਸੁਣ ਰੇ ਮਨਾ ਦੁਰਲੱਭ। ਦੁਰਲੱਭ ਦੇ ਜਿਹੜੀ ਤੈਨੂੰ ਮਿਲੀ ਹੈ, ਪੰਜ ਭੂਤਕ ਸਰੀਰ ਮਿਲਿਆ ਹੈ, ਨੌ ਦਰਵਾਜੇ ਮਿਲੇ ਨੇ, ਗੋਲਕਾਂ ਮਿਲੀਆਂ ਨੇ, ਨੇਤਰ ਮਿਲੇ ਨੇ, ਕੰਨ ਮਿਲੇ ਨੇ, ਸੰਸਾਰ ਦੀ ਰਚਨਾ ਜਿਹੜੀ ਹੈ ਮੇਰੇ ਵਾਹਿਗੁਰੂ ਨੇ ਬਣਾਈ ਹੈ, ਉਹਦੇ ਵਿੱਚ ਤੂੰ ਵਿਚਰਿਆ ਹੈ, ਇਹ ਦੁਰਲੱਭ ਦੇਹ ਦੀ ਦਾਤ ਵੀ ਸਫਲ ਹੋ ਜਾਵੇਗੀ। ਇਹ ਗੁਰੂ ਦੀ ਰਹਿਮਤ ਵਰਤ ਜਾਂਦੀ ਹੈ, ਗੁਰੂ ਦੀ ਸੰਗਤ ਵਿੱਚ ਆ ਕੇ ਹੀ ਕਿਰਪਾ ਵਰਤਦੀ ਹੈ। ਤਾਂ ਹੀ ਤਾਂ ਗਰੀਬ ਨਿਵਾਜ ਕਹਿੰਦੇ ਨੇ ਹਰ ਸਿਉਂ ਜਾਏ ਮਿਲਣਾ, ਹਰ ਸਿਉਂ ਜਾਏ ਮਿਲਣਾ। ਅਗਰ ਜੇ ਹਰੀ ਪਰਮਾਤਮਾ ਵਾਹਿਗੁਰੂ ਨਿਰੰਕਾਰ ਨੂੰ ਮਿਲਣ ਦੀ ਤਾਂਗ ਹੋਵੇ, ਤੁਹਾਨੂੰ ਕਿਸੇ ਸੱਜਣ ਮਿੱਤਰ ਨੂੰ ਮਿਲਣ ਦੀ ਤਾਂਗ ਹੈ, ਤੁਸੀਂ ਮੰਜਲਾਂ ਮਾਰ ਕੇ ਜਾਂਦੇ ਹੋ ਵੀ ਜ਼ਰੂਰ ਜਾਈਏ ਮਿਲਾਪ ਹੋ ਜਾਵੇ। ਪਰ ਜੇ ਹਰੀ ਪਰਮਾਤਮਾ ਨਾਲੋਂ ਕੋਈ ਵਡੇਰਾ ਨਹੀਂ ਹੈ, ਅਗਰ ਜੇ ਮੇਰੇ ਨਿਰੰਕਾਰ ਕਰਤਾਰ ਨੂੰ ਮਿਲਣਾ ਹੈ ਤਾਂ ਫਿਰ ਕੀ ਕਰ? ਹਰ ਸਿਉਂ ਜਾਏ ਮਿਲਣਾ, ਸਾਧ ਸੰਗ ਰਹਿਣਾ। ਫਿਰ ਜਿੱਥੇ ਤੁਸਾਂ ਨੇ ਚੌਂਕੜਾ ਮਾਰਿਆ ਇੱਥੇ ਆ ਕੇ ਜੀਵਨ ਦੀਆਂ ਘੜੀਆਂ ਬਤੀਤ ਕਰਨੀਆਂ ਪੈਣਗੀਆਂ। ਜ਼ਿੰਦਗੀ ਦੇ ਸਵਾਸ ਚੱਲਦਿਆਂ ਚੱਲਦਿਆਂ ਸੰਗਤ ਵਿੱਚੋਂ ਹੀ ਮਿਲਾਪ ਹੋ ਜਾਣਾ, ਸੰਗਤ ਵਿੱਚ ਕਿਰਪਾ ਵਰਤਦੀ ਹੈ। ਹਰ ਸਿਉਂ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁੱਖ ਅੰਕ ਨਾ ਮਾਵੇ। ਤੇ ਸੰਗਤ ਵਿੱਚ ਜਿਹੜਾ ਸੁੱਖ ਮਿਲ ਜਾਂਦਾ ਉਹ ਕਿਸੇ ਨਾਲ ਤੁਲਨਾ ਨਹੀਂ ਦਿੱਤੀ ਜਾਂਦੀ। ਜੇ ਲੋੜ ਹੈ ਸਦਾ ਸੁੱਖ ਭਾਈ, ਸਾਧੂ ਸੰਗਤ ਗ੍ਰਹਿ ਬਤਾਈ, ਊਹਾਂ ਜਪੀਐ ਕੇਵਲ ਨਾਮ। ਊਹਾਂ ਉੱਥੇ ਜਿੱਥੇ ਸੰਗਤ ਹੈ ਤਾਂ ਮਹਾਰਾਜ ਕਹਿੰਦੇ ਉੱਥੇ ਤਾਂ ਕੇਵਲ ਇੱਕੋ ਹੀ ਕੀਤਾ ਜਾਂਦਾ ਹੈ, ਸਤਨਾਮ ਸ਼੍ਰੀ। ਬੋਲੋ ਕਿਉਂ ਸੰਗਦੇ ਹੋ? ਆਦਤ ਨਹੀਂ ਬਣੀ, ਬਣਾ ਲਈਏ। ਗੱਜ ਕੇ ਆਖੋ ਸਤਨਾਮ ਸ਼੍ਰੀ। ਤੁਹਾਡਾ ਵੀ ਭਲਾ, ਮੇਰਾ ਵੀ ਭਲਾ, ਸਵਾਸਾਂ ਦਾ ਭਲਾ, ਜ਼ੁਬਾਨ ਦਾ ਭਲਾ, ਕਾਰੋਬਾਰ ਦਾ ਭਲਾ, ਨਿੱਤ ਕਹਿੰਦਾ ਰਹਿੰਦਾ। ਫਿਰ ਆਖੋ ਸਾਰੇ ਵੀਰ ਵੀ ਆਖੋ ਗੱਜ ਕੇ ਸਤਨਾਮ ਸ਼੍ਰੀ। ਸੋਚੀ ਭਈ ਰਸਣਾ ਨਾਮ ਕਹਿਤ ਗੋਬਿੰਦ ਕਾ। ਜਿਸ ਵੇਲੇ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਦੀ ਹੈ ਇਹ ਰਸਨਾ ਪਵਿੱਤਰ ਹੋ ਜਾਂਦੀ ਹੈ। ਗੁਰੂ ਕੀ ਕਿਰਪਾ ਹੈ, ਅਪਾਰ ਕਿਰਪਾ ਹੈ। ਤੁਸੀਂ ਬਹੁਤ ਪਿਆਰ ਵਿੱਚ ਰੋਜ਼ਾਨਾ ਦੇ ਨੇਮੀ ਪ੍ਰੇਮੀ ਮਾਈ ਭਾਈ ਜੀ ਗੁਰੂ ਦਰਬਾਰ ਵਿੱਚ ਸੱਜ ਬੈਠੇ ਨੇ, ਦੂਰ ਦਰੇਡੇ ਗੁਰੂ ਕੇ ਗੁਰਸਿੱਖ ਮਾਈ ਭਾਈ ਘਰਾਂ ਵਿੱਚ ਵੀ ਜ਼ਰੂਰ ਬਰ ਜ਼ਰੂਰ ਆਨੰਦ ਮਾਣਦੇ ਨੇ। ਸਤਿਗੁਰਾਂ ਦੀ ਇਹੀ ਬਖਸ਼ਿਸ਼ ਵਰਤਦੀ ਹੈ। ਗੁਰੂ ਕੇ ਪਿਆਰੇ ਗੁਰਸਿੱਖ ਸਿੰਘ ਸਾਹਿਬਾਨ ਰਾਗੀ ਸਿੰਘ ਜੀ, ਆਪ ਜੀਆਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਬਹੁਤ ਹੀ ਪਿਆਰ ਵਿੱਚ ਸਰਵਣ ਕਰਵਾ ਕੇ ਗਏ ਹਨ। ਉਸ ਤੋਂ ਉਪਰੰਤ ਗੁਰੂ ਘਰ ਦੇ ਨੇਮ ਮੁਤਾਬਕ ਰੋਜ਼ਾਨਾ ਗੁਰੂ ਸਵਾਰੀ ਸੰਗਤ ਜੀ ਲੜੀਵਾਰ ਗੁਰੂ ਸ਼ਬਦ ਨਾਲ ਸਾਂਝ ਬਣਦੀ ਹੈ। ਤੁਸੀਂ ਹਰ ਮਹੀਨੇ ਦੇ ਮਹੀਨੇ ਗੁਰੂ ਕੇ ਵਿਦਵਾਨਾਂ ਪਾਸੋਂ ਬਹੁਤ ਬਹੁਤ ਵਿਦਵਾਨ ਗੁਰਸਿੱਖ ਮਾਈ ਭਾਈ ਜੀ ਤੁਹਾਡੇ ਵਿੱਚ ਆ ਕੇ ਵਿਚਰਦੇ ਨੇ, ਗਿਆਨੀ ਸਿੰਘ ਸਾਹਿਬਾਨ ਜੀ ਵਿਚਰਦੇ ਨੇ, ਤੁਸੀਂ ਬਹੁਤ ਹੀ ਪਿਆਰ ਵਿੱਚ ਉਹਨਾਂ ਤੋਂ ਵਿਚਾਰ ਜਿਹੜੇ ਨੇ ਸ਼ਬਦੀ ਵਿਚਾਰ ਜਿਹੜੀ ਹੈ ਸਰਵਣ ਕਰਦੇ ਆ ਰਹੇ ਹੋ। ਦਾਸ ਤਾਂ ਇੱਕ ਨਚੀਜ਼ ਹੈ, ਨਿਮਾਣਾ ਹੈ ਗੁਰੂ ਘਰ ਦਾ, ਸਤਿਗੁਰੂ ਜੀ ਕਿਰਪਾ ਕਰਨ ਜਿੰਨਾ ਸਮਾਂ ਸੇਵਾ ਲੈਣੀ ਮੇਰੇ ਸਾਹਿਬਾਂ ਨੇ, ਕੇਵਲ ਸ਼ਬਦ ਵਿੱਚ, ਨਾਮ ਵਿੱਚ, ਸਹਿਜ ਵਿੱਚ, ਵੈਰਾਗ ਵਿੱਚ ਮੇਰੇ ਸਤਿਗੁਰੂ ਜੀ ਆਪ ਵਿੱਚ ਵਰਤ ਕੇ ਆਪ ਲੈ ਲੈਣ। ਲੜੀਵਾਰ ਸ਼ਬਦ ਚੱਲ ਰਿਹਾ ਹੈ ਜਿੱਥੇ ਗੁਰਸਿੱਖਾਂ ਨੇ ਦੱਸਿਆ ਹੈ 428 ਅੰਗ ਤੇ ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਸੁਭਾਇਮਾਨ ਹੈ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ, ਬੋਲੋ ਧੰਨ ਗੁਰੂ ਅਮਰਦਾਸ ਜੀ। ਬੋਲਣ ਦੇ ਨਾਲ ਪਤਾ ਕੀ ਹੁੰਦਾ ਜੀ? ਹਾਂਜੀ, ਇਕਾਗਰਤਾ ਬਣ ਜਾਂਦੀ ਹੈ, ਦੌੜਦਾ ਭੱਜਦਾ ਮਨ ਜਿਹੜਾ ਹੈ ਉਹ ਟਿਕ ਜਾਂਦਾ ਹੈ, ਕਿਉਂਕਿ ਮਨ ਨੂੰ ਰੋਕਣ ਦਾ ਹੋਰ ਕੋਈ ਸਾਧਨ ਨਹੀਂ ਹੈ।
ਕੇਵਲ ਗੁਰੂ ਦੀ ਸੰਗਤ ਤੇ ਗੁਰੂ ਦੇ ਸੰਗਤ ਵਿੱਚ ਗੁਰੂ ਦਾ ਸ਼ਬਦ ਸਾਧ ਸੰਗਤ ਪਾਈ ਵਡਭਾਗੀ ਮਨ ਚੱਲ ਤੋ ਚਲਾਏ ਮਾਣ ਚਲਾਏ ਮਾਣ ਚੱਲ ਤੋ ਭਇਓ ਅਰੂੜਾ ਅਰੂੜਾ ਮੀਨਜ ਰੁਕ ਜਾਣਾ ਸ਼ਬਦ ਦੁਆਰੇ ਹੀ ਅੰਦਰ ਠਹਿਰਦਾ ਸ਼ਬਦ ਤੋਂ ਬਿਨਾਂ ਨਹੀਂ ਬਾਣੀ ਤੋਂ ਬਿਨਾਂ ਨਹੀਂ ਤੁਹਾਨੂੰ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ ਜੀ।

ਇਹ ਅੰਮ੍ਰਿਤ ਬਚਨ ਆਰੰਭਦੇ ਨੇ, ਰਹਾਵ ਦੇ ਅੰਮ੍ਰਿਤ ਬਚਨ ਨੇ ਜੀ। ਅੰਮ੍ਰਿਤ ਸੱਚਾ ਵਰਸਦਾ, ਅੰਮ੍ਰਿਤ ਸੱਚਾ ਵਰਸਦਾ, ਗੁਰਮੁਖਾਂ ਮੁੱਖ ਪਾਏ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਤਾਂ ਹਮੇਸ਼ਾ ਝਿਮ ਝਿਮ ਵਰਸਾ ਅੰਮ੍ਰਿਤ ਧਾਰਾ ਅੰਮ੍ਰਿਤ ਵਰਸਦਾ ਹੈ, ਪਰ ਜਿਹੜੇ ਆ ਕੇ ਉਹਦੇ ਚਾਹਵਾਨ ਹੁੰਦੇ ਨੇ, ਅੰਮ੍ਰਿਤ ਦੇ ਲੈਣ ਵਾਸਤੇ ਨੇਮੀ ਹੁੰਦੇ ਨੇ, ਉਹਨਾਂ ਦੇ ਮੁੱਖੜੇ ਵਿੱਚ ਗੁਰੂ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ। ਉਹ ਰਸਨਾ ਦੁਆਰੇ ਜਪਦੇ ਨੇ ਅੰਮ੍ਰਿਤ ਸ਼ਬਦ ਨੂੰ, ਤਾਂ ਰਸਨਾ ਦੁਆਰੇ ਜਪਦਿਆਂ ਜਪਦਿਆਂ ਫਿਰ ਇੱਕ ਦਿਨ ਉਹਨਾਂ ਦੇ ਰੋਮ ਰੋਮ ਦੇ ਵਿੱਚ ਸ਼ਬਦ ਵਾਹਿਗੁਰੂ ਵਾਹਿਗੁਰੂ ਜੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਣੈ ਮਾਹੇ, ਪਾਈਐ ਗੁਰਪ੍ਰਸਾਦ ਤਿੰਨੀ ਪੀਤਾ ਰੰਗ ਸਿਉਂ ਜਿਨ ਕੋ ਲਿਖਿਆ ਆਦਿ। ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਜਿੱਥੇ ਗੁਰੂ ਦਾ ਸ਼ਬਦ ਅੰਮ੍ਰਿਤ ਹੈ, ਅੰਮ੍ਰਿਤ ਬਾਣੀ ਹੈ। ਤਾਂ ਤੁਸੀਂ ਬਹੁਤ ਵਾਰ ਬੋਲੇ ਸਰਵਣ ਕੀਤੇ ਨੇ, ਅੰਮ੍ਰਿਤ ਬਾਣੀ ਹਰ ਹਰ ਤੇਰੇ ਸੁਣ ਸੁਣ ਹੋਵੇ ਪਰਮ ਗਤ ਮੇਰੀ। ਤਾਂ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨਿਧਾਨ ਹੈ, ਨਾਮ ਦਾ ਖਜ਼ਾਨਾ ਜਿਹੜਾ ਇਹ ਅੰਮ੍ਰਿਤ ਹੈ। ਜਿੱਥੇ ਨਾਮ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ, ਉੱਥੇ ਦੁੱਧ ਵੀ ਅੰਮ੍ਰਿਤ ਹੈ। ਪਸ਼ੂ ਮਿਲੈ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇਹ, ਉਹਨੂੰ ਵੀ ਮਹਾਰਾਜ ਨੇ ਅੰਮ੍ਰਿਤ ਆਖਿਆ। ਕਹਿੰਦੇ ਦੇਖ ਖਿਆਲ ਕਰੋ, ਦੁੱਧ ਦੇ ਅਨੇਕਾਂ ਪਦਾਰਥ ਬਣਦੇ ਨੇ, ਫਿਰ ਉਹਨਾਂ ਅਨੇਕਾਂ ਪਦਾਰਥ ਜਿਹੜੇ ਦੁੱਧ ਤੋਂ ਬਣੇ ਨੇ, ਤੁਸੀਂ ਕਹਿੰਦੇ ਜੀ ਛੱਤੀ ਭੋਜਨ ਤਿਆਰ ਹੋ ਗਏ ਨੇ, ਤਾਂ ਮਹਾਰਾਜ ਕਹਿੰਦੇ ਜਿਹੇ ਪ੍ਰਸ਼ਾਦ ਛੱਤੀ, ਉਹ ਵੀ ਅੰਮ੍ਰਿਤ ਬਣ ਗਏ ਨੇ, ਕਿਉਂਕਿ ਖਾਣ ਲੱਗਿਆ ਤੁਹਾਨੂੰ ਗੁਰੂ ਗੁਰੂ ਚੇਤੇ ਆ ਗਿਆ, ਤੇ ਉਹ ਜਿਹੜਾ ਭੋਜਨ ਛੱਕ ਰਹੇ ਆ ਉਹ ਵੀ ਅੰਮ੍ਰਿਤ ਬਣ ਗਿਆ ਹੈ ਜੇ ਗੁਰੂ ਸ਼ਬਦ ਵਿੱਚ ਵਰਤ ਗਿਆ ਹੈ। ਅਗਰ ਗੁਰੂ ਸ਼ਬਦ ਵਿੱਚ ਨਹੀਂ ਵਰਤਿਆ ਉਹ ਅੰਮ੍ਰਿਤ ਨਹੀਂ ਬਣੇਗਾ, ਉੱਥੇ ਤਾਂ ਜਾ ਕੇ ਵਿਕਾਰ ਵੀ ਪੈਦਾ ਹੋ ਸਕਦੇ ਨੇ। ਜਿੱਤ ਖਾਧਾ ਤਨ ਪੀੜੀ ਹੈ ਮਨ ਮੈਂ ਚੱਲੇ, ਹੈ ਤੇ ਉਹੀ ਚੀਜ਼ ਹੈ ਪਰ ਉਹ ਬਣਨ ਬੰਦ ਵਿੱਚ ਫਰਕ ਪੈ ਜਾਂਦਾ ਹੈ। ਇਸ ਕਰਕੇ ਜਿੱਥੇ ਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਦੁੱਧ ਅੰਮ੍ਰਿਤ ਕਿਹਾ, ਉੱਥੇ ਮਹਾਰਾਜ ਕਹਿੰਦੇ ਖੰਡੇ ਬਾਟੇ ਦਾ ਵੀ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਬਖਸ਼ਿਆ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇੱਕ ਬੋਲ ਤੁਹਾਨੂੰ ਹੋਰ ਯਾਦ ਆ ਜਾਣਾ, ਇੱਕ ਵਾਰ ਤੁਸੀਂ ਆਖੋਗੇ ਜੀ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਵੇਲੇ ਤੁਸੀਂ ਸ਼ਬਦ ਸੁਣਦੇ ਹੋ ਨਾ, ਜਦੋਂ ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਹੈ ਤੇ ਆਮ ਕਰਕੇ ਸ਼ਬਦ ਪੜ੍ਹਦੇ ਨੇ ਜ਼ਰੂਰ ਮਰ ਜ਼ਰੂਰ ਘਰ ਵਾਲਿਆਂ ਨੂੰ ਖੁਸ਼ ਕਰਨ ਵਾਸਤੇ, ਊਤਾ ਮਾਤਾ ਕੀ, ਇਹਦੇ ਅਗਲੇ ਸ਼ਬਦ ਪੜ੍ਹੋ। ਤੇ ਜਦੋਂ ਅੱਗੇ ਜਾਂਦੇ ਹੋ, ਸਤਿਗੁਰ ਤੁਮਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ

ਮਹਾਰਾਜ ਨਾਮ ਅੰਮ੍ਰਿਤ ਬਾਣੀ ਅੰਮ੍ਰਿਤ ਪ੍ਰਤੱਖ ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਘਰ ਵਿੱਚ ਵਰਸ ਰਿਹਾ ਹੈ। ਜਿਹੜੇ ਪੀ ਲੈਂਦੇ ਨੇ ਆਤਮਕ ਜੀਵਨ ਮਿਲ ਜਾਂਦਾ, ਅੰਗ ਜਮਾ ਮ੍ਰਿਤ, ਉਹ ਮ੍ਰਿਤੂ ਤੋਂ ਰਹਿਤ ਹੋ ਜਾਂਦੇ ਨੇ, ਸਦਾ ਅਮਰ ਹੋ ਜਾਂਦੇ ਨੇ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਕਿਰਪਾ ਕਰਦੇ ਨੇ, ਅੰਮ੍ਰਿਤ ਜਿੰਨਾ ਚਖਾਏ ਹੋਣ, ਚੱਖ ਕੇ ਵੇਖੋ ਜੀ, ਲੂਣ ਠੀਕ ਹੈ, ਸਬਜ਼ੇ ਭਾਜੀ ਵਿੱਚ ਮਿੱਠਾ ਜ਼ਿਆਦਾ ਕਿ ਚੱਖਣ ਤੋਂ ਪਤਾ ਲੱਗਦਾ ਹੈ ਨਾ। ਮਹਾਰਾਜ ਕਹਿੰਦੇ ਜਿੰਨਾ ਨੇ ਚੱਖਿਆ ਹੈ, ਭਾਵ ਜਿੰਨਾ ਨੇ ਰਸਨਾ ਦੁਆਰੇ ਜਪਿਆ ਹੈ। ਇੱਕ ਬੋਲ ਤੁਹਾਨੂੰ ਹੋਰ ਚੇਤੇ ਆ ਜਾਣਾ ਜੀ, ਸੋ ਜਾਣੈ ਜਿਨ ਚੱਖਿਆ ਹਰ ਨਾਮ ਅਮੁੱਲ, ਚੱਖਿਆ ਹੈ ਭਾਵ ਉਹਦਾ ਆਨੰਦ ਮਾਣਿਆ, ਉਹਦੇ ਰਸ ਨੂੰ ਤਾਂ ਉਹੀ ਜਾਣੇਗਾ, ਦੂਜਾ ਕੌਣ ਜਾਣੇਗਾ। ਐਸਾ ਨਾਮ, ਇਹੋ ਜਿਹਾ ਗੁਰੂ ਕਾ ਨਾਮ ਹੈ, ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛੁਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ, ਰਸਨਾ ਰਮਤ ਸੁਣਤ ਸੁਖ ਸਰਵਣਾ, ਚਿੱਤ ਚੇਤੇ ਸੁਖ ਹੋਈ, ਕਹੋ ਭੀਕਣ ਦੋਏ ਨੈਣ ਸੰਤੋਖੇ, ਜਹ ਦੇਖਾਂ ਤੇ ਸੋਈ। ਉਸ ਨੂੰ ਉਹੀ ਜਾਣਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਰਸ ਆਇਆ, ਰਸ ਤੋਂ ਭਾਵ ਉਹਨਾਂ ਨੂੰ ਆਨੰਦ ਆ ਗਿਆ, ਉਹਦਾ ਸਵਾਦ ਆ ਗਿਆ ਹੈ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ

ਰਸ ਪਹਿਲਾਂ ਮਿੱਠਾ ਫਿਰ ਫਿੱਕਾ ਜੇ, ਫਿੱਕਾ ਜੇ, ਨਾਮ ਦਾ ਰਸ ਪਹਿਲਾਂ ਨਹੀਂ ਜੇ ਆਉਂਦਾ, ਜਦੋਂ ਆ ਜਾਂਦਾ ਫਿਰ ਉਹ ਰਸ ਛੱਡਿਆ ਨਹੀਂ ਜਾਂਦਾ। ਪਰ ਸਾਨੂੰ ਦੁਨਿਆਵੀ ਰਸ ਬਹੁਤ ਨੇ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਗੁਰੂ ਸਵਾਰੀ ਸੰਗਤ ਜੀ, ਜਿਨ੍ਹਾਂ ਨੂੰ ਰਸ ਆ ਗਿਆ, ਉਹ ਸੂਫੀ ਦਰਵੇਸ਼ ਬਾਬਾ ਸਾਹਿਬ ਜੀ, ਬਾਬਾ ਫਰੀਦ ਸਾਹਿਬ ਜੀ ਨੇ ਪੁਕਾਰ ਕੇ ਬੋਲ ਕਹੇ ਨੇ, ਬਾਣੀ ਜਿੰਨੀ ਵਾਰ ਮਰਜ਼ੀ ਪੜੋ, ਬੇਅੰਤ ਵਾਰ ਪੜੀਏ, ਬੇਅੰਤ ਵਾਰ ਪੜੀਏ, ਪਰ ਇਸ ਸੁਰਤ ਵਿੱਚ ਗੱਲ ਨਾ ਆਵੇ ਵੀ ਅਸਾਂ ਤੇ ਅੱਗੇ ਵੀ ਬੋਲ ਸੁਣੇ ਨੇ, ਇਹ ਨਾ ਆਵੇ, ਕਿਉਂਕਿ ਬਾਣੀ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਹੋਵੇ ਕੇਵਲ ਸ਼ਬਦ। ਤਾਂ ਉਹਨਾਂ ਨੇ ਪੁਕਾਰ ਕੇ ਕਿਹਾ, ਸਾਹਿਬ ਜੀ ਨੇ ਕਹਿੰਦੇ ਫਰੀਦਾ ਪੜੋ, ਫਰੀਦਾ ਸ਼ੱਕਰ, ਮੈਨੂੰ ਪਤਾ ਤੁਹਾਨੂੰ

ਉਹਨਾਂ ਦੇ ਬੋਲ ਨਿਕਲੇ ਨੇ, ਫਰੀਦਾ ਰੋਟੀ ਮੇਰੀ ਕਾਠ ਲੱਕੜ ਦੀ ਰੋਟੀ ਹੈ, ਲੱਕੜਾਂ ਵਾਂਗੂ ਸੁੱਕੀ ਰੋਟੀ ਹੈ, ਉਹਦੇ ਚੋਂ ਵੀ ਰਸ ਆ ਰਿਹਾ। ਮੇਰੇ ਵਰਗੇ ਕੋਲ ਸ਼ਕਤੀ ਪਦਾਰਥ ਹੁਣ ਕਹਿੰਦਾ ਰਸ ਹੀ ਨਹੀਂ ਆਉਂਦਾ, ਜਿਹਨਾਂ ਨੂੰ ਰਸ ਆਇਆ ਉਹਨਾਂ ਨੂੰ ਬਾਹਰਲੇ ਰਸਤੇ ਨਹੀਂ ਲੱਗਦੇ। ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਭੁੱਖ, ਇਹ ਸਰੂਣਾ ਬਣ ਗਿਆ ਹੈ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਰਸ ਛੱਡਣੇ ਪੈਂਦੇ ਨੇ, ਪਰ ਜਵਾਨ ਇਹ ਰਸਣਾ ਕਿੱਥੇ ਸਮਝਦੀ ਹੈ, ਅਨ ਰਸ ਰਾਚ ਰਹੀ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਹਿ ਦਿੱਤਾ, ਸਾਦੀ ਜੀਵਨਾ ਰਜੀਆ ਕਰ ਭੋਗ ਬਿਲਾਸੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਰਸ ਜਿਨ੍ਹਾਂ ਨੇ ਚੱਖ ਲਿਆ ਹੈ, ਸਹਿਜ ਸੁਭਾਏ ਅੰਮ੍ਰਿਤ ਰਸ ਆ ਗਿਆ। ਸੁਭਾਏ ਤੋਂ ਭਾਵ ਪ੍ਰੇਮ, ਉਹਨਾਂ ਦੇ ਅੰਦਰ ਸਹਿਜ ਅਵਸਥਾ ਮਿਲ ਗਈ ਹੈ, ਉਹਨਾਂ ਨੂੰ ਗਿਆਨ ਮਿਲ ਗਿਆ ਹੈ, ਔਰ ਉਹਨਾਂ ਦੇ ਅੰਦਰ ਇਹ ਗਿਆਨ ਕਰਕੇ ਪਤਾ ਲੱਗ ਗਿਆ, ਸੱਚਾ ਵੇ ਪਰਵਾਹੋ ਹੈ ਤਿਸ ਨੂੰ ਤਿਲ ਨਾ ਤਮਾਏ। ਉਹ ਮੇਰਾ ਸੱਚਾ ਵਾਹਿਗੁਰੂ ਨਿਰੰਕਾਰ ਬੇਪਰਵਾਹ ਹੈ, ਤਿਲ ਮਾਤਰ ਵੀ ਤਮੋ ਗੁਣ ਨਹੀਂ ਹੈ। ਗੁਰੂ ਸਵਾਰੀ ਸੰਗਤ ਜੀ, ਮੇਰਾ ਸੱਚਾ ਵਾਹਿਗੁਰੂ ਨਿਰੰਕਾਰ ਪਰਮਾਤਮਾ ਬੇਪਰਵਾਹ ਹੈ। ਤੁਸੀਂ ਕਹੋ ਜੀ ਕਿੰਨਾ ਕੁ ਬੇਪਰਵਾਹ, ਇੱਕ ਅੰਦਰ ਸੁਰਤ ਵਿੱਚ ਵਿਚਾਰ ਆਉਂਦੀ ਹੈ ਵੀ ਕਿੰਨਾ ਕੁ ਬੇਪਰਵਾਹ। ਤੁਸੀਂ ਜਰਾ ਕੁ ਨਕਸ਼ਾ ਕਲਗੀਆਂ ਵਾਲੇ ਪਾਤਸ਼ਾਹ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਜਰਾ ਕੁ ਤੁਸੀਂ ਨਕਸ਼ਾ ਲਿਆਓ ਕਿਧਰੇ ਸਰਸਾ ਨਦੀ ਪਾਰ ਹੋ ਰਹੀ ਜੇ, ਕਿੰਨਾ ਬੇਪਰਵਾਹ ਹੈ। ਛੋਟੇ ਸਾਹਿਬਜ਼ਾਦੇ ਇੱਕ ਪਾਸੇ ਜਾ ਰਹੇ ਨੇ, ਮਾਤਾ ਗੁਜਰ ਕੌਰ ਜੀ ਇੱਕ ਪਾਸੇ ਜਾ ਰਹੇ ਨੇ ਨਾਲ ਸਾਹਿਬਜ਼ਾਦਿਆਂ ਦੇ, ਦੋ ਨਾਲ ਆ ਗਏ ਨੇ, ਮਤਾਵਾਂ ਚਲੇ ਗਈਆਂ ਨੇ, ਸ਼ਹੀਦ ਹੋ ਗਏ ਨੇ, ਖਾਲਸਾ ਸ਼ਹੀਦ ਹੋ ਗਿਆ ਹੈ, ਤੇ ਮਾਛੀਵਾੜੇ ਦੇ ਜੰਗਲ ਵਿੱਚ ਸੁੱਤਾ ਹੋਇਆ ਮੇਰਾ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਿੰਨਾ ਬੇਪਰਵਾਹ ਹੈ। ਤੇ ਉਸ ਬੇਪਰਵਾਹੀ ਮੌਜ ਵਿੱਚ ਪੜਦਾ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ, ਇਹ ਬੇਪਰਵਾਹੀ ਪੜੇਗਾ।

ਸਵਾਰੀ ਸੰਗਾ ਜੇ ਉਸ ਨਾਮ ਅੰਮ੍ਰਿਤ ਨਾਲ ਕੀ ਹੋਵੇਗਾ, ਮਨ ਤਾਂ ਸੁੱਕਾ ਪਿਆ ਹੈ। ਪਰ ਮਹਾਰਾਜ ਕਹਿੰਦੇ ਨਾਮ ਨਾਲ ਹਰਿਆਵਲਾ ਸ਼ੁਭ ਗੁਣ ਜਿਹੜੇ ਨੇ ਅੰਦਰ ਉਹ ਹਰੇ ਭਰੇ ਹੋ ਜਾਣਗੇ, ਮਨ ਦੇ ਅੰਦਰ ਅਨੋਖਾ ਖੇੜਾ ਆ ਜਾਵੇਗਾ। ਕਿਹੋ ਜਿਹਾ ਖੇੜਾ ਆਵੇਗਾ ਜੀ? ਮਨ ਖਿੜਿਆ ਹਰਿਆ ਬਾਗ, ਜਿਵੇਂ ਬਸੰਤ ਰੁੱਤ ਬਾਗ ਬਗੀਚੇ ਖਿੜਦੇ ਨੇ। ਤੇ ਜਦੋਂ ਗੁਰੂ ਦਾ ਸਿੱਖ ਅੰਮ੍ਰਿਤ ਬਾਣੀ ਪੜ੍ਹਦਾ ਹੈ ਨਾ, ਸਿਮਰਨ ਕਰਦਾ ਹੈ, ਤਾਂ ਮਹਾਰਾਜ ਕਹਿੰਦੇ ਅੰਦਰ ਇੱਕ ਅਨੋਖਾ ਖੇੜਾ ਆਉਂਦਾ, ਅਨੋਖਾ ਆਨੰਦ ਆਉਂਦਾ। ਉਸ ਆਨੰਦ ਨੂੰ ਕੇਵਲ ਉਹੀ ਜਾਣਦਾ, ਉਹਨੂੰ ਕੇਵਲ ਅਨੁਭਵ ਕੀਤਾ ਜਾਂਦਾ ਹੈ। ਮਨ ਅੰਦਰ ਅਚਾਨਕ ਖੁਸ਼ੀ ਵਰਤ ਰਹੀ ਹੈ। ਇਹ ਕਈ ਵਾਰ ਹੁੰਦਾ ਜੀ, ਬਚਨ ਪੜ੍ਹੇ ਜਾਂਦੇ ਗੁਰੂ ਕੀ ਬਾਣੀ ਦੇ, ਵਿਅਰਥ ਨਹੀਂ ਜਾਂਦੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸ਼ਬਦਾ ਚੱਲ ਰਿਹਾ ਹੁੰਦਾ ਹੈ, ਮਨ ਤੇ ਅੰਦਰ ਸੋਗ ਵਿੱਚ ਗਿਆ ਹੁੰਦਾ, ਮਨ ਤੇ ਅੰਦਰ ਸੋਗ ਵਿੱਚ ਗਿਆ ਹੁੰਦਾ। ਪਰ ਜਿਨ੍ਹਾਂ ਦੇ ਅੰਦਰ ਸ਼ਬਦ ਵੱਸ ਜਾਂਦਾ ਹੈ ਨਾ, ਤਾਂ ਮਹਾਰਾਜ ਕਹਿੰਦੇ ਖਿੜਿਆ ਹਰਿਆਵਲਾ, ਹਰੇ ਭਰੇ ਹੋ ਜਾਂਦੇ ਨੇ ਸ਼ੁਭ ਗੁਣਾਂ ਨਾਲ, ਭਾਵ ਕਿ ਆਨੰਦ ਹੀ ਆਨੰਦ ਬਣਿਆ ਹੁੰਦਾ ਹੈ। ਕਿਉਂ? ਗੁਰੂ ਮਿਲ ਗਿਆ ਹੈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਹਿਜੇ ਹਰ ਗੁਣ ਗਾਏ ਸੁਤੇ ਸਿੱਧ ਹੀ, ਹਰੀ ਪਰਮਾਤਮਾ ਦੇ ਗੁਣ ਹੈ ਖੂਬੀ, ਗੁਣ ਹੈ ਗੁਰੂ ਦੀ ਵਡਿਆਈ, ਗੁਰੂ ਦੀ ਉਸਤਤ, ਸੁਤੇ ਸਿੱਧ ਹੀ ਮੇਰੇ ਵਾਹਿਗੁਰੂ ਜੀ ਦੀ ਉਸਤਤ ਕਰਦੇ ਰਹਿੰਦੇ ਨੇ। ਮੈਂ ਸਵੇਰੇ ਬਚਨ ਪੜ੍ਹ ਰਿਹਾ ਸੀ, ਉਸਤਤ ਮਨ ਮੈਂ ਕਰਨ ਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਉਹਦੇ ਗੁਣ ਗਾਉਂਦੇ ਨੇ, ਉਹਦੀ ਉਸਤਤ ਕਰਦੇ ਨੇ। ਤੇਰੇ ਕੌਣ ਕੌਣ ਗੁਣ, ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ, ਨਿਧਾਨਾ ਕਿਹੜਾ ਕਿਹੜਾ ਗੁਣ ਤੁਹਾਡੀਆਂ ਖੂਬੀਆਂ ਪਾਤਸ਼ਾਹ ਬਿਆਨ ਕਰੀਏ। ਜਿਹਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕੇ ਨਹੀਂ ਲਹੀਆ। ਹੇ ਗਰੀਬ ਨਿਵਾਜ, ਕੌਣ ਤੁਹਾਡੇ ਅੰਤ ਨੂੰ ਜਾਣੇ, ਕਿਹੜਾ ਤੁਹਾਡੇ ਗੁਣਾਂ ਨੂੰ ਜਾਣ ਸਕਦਾ ਹੈ? ਸਿੱਖ ਮਤ ਸਭ ਬੁੱਧ ਤੁਮਾਰੀ,

ਆ ਜਾਵੇ। ਮੇਰੇ ਸਾਹਿਬ ਜੀ ਤੁਹਾਥੋਂ ਬਿਨਾਂ ਮੈਂ ਕਿਸੇ ਨੂੰ ਸਮਝਾਈ ਨਾ, ਤੇ ਜਿਹਨੂੰ ਵੇਖਾਂ ਉਹਦੇ ਵਿੱਚੋਂ ਤੁਹਾਡਾ ਹੀ ਰੂਪ ਨਜ਼ਰ ਆ ਜਾਵੇ, ਕਿਉਂਕਿ ਸਾਰੇ ਰੂਪਾਂ ਵਿੱਚ ਤੇ ਤੁਸੀਂ ਵਰਤਦੇ ਹੋ ਨਾ, ਇਹ ਮੇਰੇ ਅੰਦਰ ਬਖਸ਼ਿਸ਼ ਕਰਦੇ ਹੋ, ਇਹ ਰਹਿਮਤ ਕਰਦੇ ਹੋ। ਜਿੱਧਰ ਮੈਂ ਧਿਆਨ ਮਾਰਾਂ ਭਾਈ ਘਨੱਈਆ ਜੀ ਵਾਂਗੂ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਹੋ ਜਾਵੇ। ਇਹ ਮਤ ਦੇ ਦਿਓ ਸਿੱਖ ਮਾਤੇ, ਸਿੱਖਿਆ ਦੇ ਦਿਓ, ਇਹ ਬੁੱਧੀ ਦੇ ਦਿਓ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ ਤੁਜ ਬਿਨ ਅਵਰ ਨਾ ਜਾਣਾ, ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਫਿਰ ਪਿਆਰ ਵਿੱਚ ਕਹਿ ਦੇਣਾ, ਏਤੇ ਕੂਕਰ ਹਉ ਬੇਗੰਨ ਭੌਂਕਾਂ ਇਸ ਤਨ ਤਾਈ, ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਮ ਨਾ ਜਾਈ। ਹੈ ਭਗਤੀ ਤੋਂ ਸਖਣਾ ਮਹਾਰਾਜ, ਕਰਨੀ ਸਭ ਕੁਝ ਹੈ, ਪਰ ਤੁਹਾਡੇ ਦਰ ਦਾ ਮਾਲਕ ਹੈ ਨਾ, ਕਹਿੰਦੇ ਫਲਾਣੇ ਦਾ ਕੂਕਰ ਹੈ, ਤੁਹਾਡੇ ਦਰ ਦਾ ਕੂਕਰ ਹਾਂ। ਗਰੀਬ ਨਿਵਾਜ ਕਿਰਪਾ ਕਰਦੇ ਨੇ, ਕਹਿੰਦੇ ਮਨ ਉਹਨਾਂ ਦਾ ਖਿੜ ਜਾਂਦਾ ਹੈ, ਗੁਰੂ ਦੇ ਗੁਣ ਗਾਉਂਦੇ ਨੇ, ਰਹਾਓ ਵਿਸ਼ਰਾਮ ਦੇ ਕੇ। ਮਨ ਮੁਖ ਸਦਾ ਦੁਹਾਗਣੀ, ਦਰ ਖੜੀਆ ਬਿਲ ਲਾਹੇ। ਜਿੱਥੇ ਮਹਾਰਾਜ ਨੇ ਗੁਰਮੁਖਾਂ ਦੇ ਬਚਨ ਕਹੇ ਨੇ, ਉੱਥੇ ਮਨ ਦੇ ਮਗਰ ਤੁਰਨ ਵਾਲਿਆਂ ਦੇ ਵੀ ਬਚਨ ਕਹੇ ਨੇ। ਮਨਮੁੱਖ ਪੁਰਸ਼ ਦੀ ਹਾਲਤ ਜਿਹੜੀ ਹੈ ਦੁਹਾਗਣੀ, ਦੁਹਾਗਣੀ ਔਰਤ ਦੇ ਨਾਲ ਤੁਲਨਾ ਕੀਤੀ ਹੈ। ਤੁਸੀਂ ਕਹੋ ਵੀ ਦੁਹਾਗਣਾਂ ਦੀਆਂ ਕੋਈ ਨਿਸ਼ਾਨੀਆਂ ਹੁੰਦੀਆਂ ਨੇ? ਦੁਹਾਗਣੀ ਕਿਆ ਨੀ ਸਾਣੀਆਂ, ਖਸਮੋ ਕੁੱਥੀਆਂ ਫਿਰ ਨਿਮਾਣੀਆਂ, ਮੈਲੇ ਵੇਸ ਤਿੰਨਾ ਕਾਮਣੀ, ਦੁਖੀ ਰਹਿਣ ਵਿਹਾਏ ਜੀਓ। ਜਿਨ੍ਹਾਂ ਨੇ ਖਸਮ ਪਤੀ ਪਰਮਾਤਮਾ ਨਿਰੰਕਾਰ ਨੂੰ ਛੱਡ ਦਿੱਤਾ ਹੈ, ਮਾਰ ਕਹਿੰਦੇ ਉਹ ਦੁਹਾਗਣਾ ਹੈ, ਜਾਂ ਇਉਂ ਸੌਖਾ ਬੋਲ ਕਹਿ ਲਓ ਜੀ, ਖਸਮ ਵਸਾਰ ਹੈ ਤੇ ਕਮ ਜਾਤ, ਖੜੀਆਂ ਬਿਲ ਲਾਹੇ, ਭਾਵ ਖਲੋਤੀਆਂ ਵਰਲਾਪ ਕਰ ਰਹੀਆਂ ਨੇ, ਕੋਈ

ਆਨੰਦ ਨਹੀਂ ਆਇਆ, ਭਾਵ ਸ਼ਬਦ ਦਾ ਸਵਾਦ ਨਹੀਂ ਆਇਆ। ਪਰ ਮਹਾਰਾਜ ਕਹਿੰਦੇ ਕੀਤਾ ਵੀ ਕੁਝ ਨਹੀਂ ਜਾ ਸਕਦਾ, ਕੀਤੇ ਹੋਏ ਕਰਮ ਤਾਂ ਭੁਗਤਨੇ ਪੈਣੇ ਨੇ, ਭੋਗੇ ਬਿਨ ਭਾਗੇ ਨਹੀਂ। ਕਰਮ ਗਤੀ ਬਲਵਾਨ, ਕਰਮਾਂ ਦੀ ਗਤੀ ਬੜੀ ਬਲਵਾਨ ਹੁੰਦੀ।

ਤਾਂ ਮਹਾਰਾਜ ਕਹਿੰਦੇ ਇੱਕ ਗੱਲ ਹੋਰ ਚੇਤਾ ਰੱਖੀਏ, ਨਾਮ ਦਾ ਬੀਜ ਬੀਜਿਆ ਜਾ ਰਿਹਾ ਜਿੱਥੇ ਤੁਸੀਂ ਬੈਠੇ ਹੋ ਨਾ, ਚਾਹੇ ਮਨ ਨਹੀਂ ਟਿਕ ਰਿਹਾ, ਕਈ ਵਾਰ ਕੀਰਤਨ ਕਰਦਿਆਂ ਕਥਾ ਕਰਦਿਆਂ ਸੁਣਦਿਆਂ ਮਨ ਨਹੀਂ ਟਿਕਦਾ, ਪਰ ਇੱਕ ਗੱਲ ਹੈ, ਹਿਰਦੇ ਰੂਪੀ ਜ਼ਮੀਨ ਦੇ ਵਿੱਚ ਬੀਜ ਤਾਂ ਬੀਜਿਆ ਜਾ ਰਿਹਾ ਪਰ ਅਜੇ ਉੱਗ ਨਹੀਂ ਰਿਹਾ। ਕਈ ਵਾਰ ਜਦੋਂ ਜ਼ਿਮੀਂਦਾਰ ਛੱਟਾ ਦਿੰਦਾ ਬੀਜ ਦਾ, ਕੋਈ ਬੀਜ ਸਿੱਧਾ ਡਿੱਗ ਪੈਂਦਾ, ਕੋਈ ਪੁੱਠਾ ਵੀ ਡਿੱਗ ਪੈਂਦਾ, ਕੋਈ ਸੱਜੇ ਖੱਬੇ ਵੀ ਜਾ ਡਿੱਗਦਾ ਹੈ, ਪਰ ਕਹਿੰਦੇ ਤੁਲਸੀ ਰਗਬਰ ਨਾਮਕੋ, ਤੁਲਸੀ ਰਗਬਰ ਨਾਮਕੋ ਖੀਜ ਜਪੈ ਕੋਈ ਛੀਜ, ਸਿੱਧਾ ਕੋਠਾ ਉਗਵੈ ਖੇਤ ਪੜੈ ਜੋ ਬੀਜ। ਚਾਹੇ ਸਿੱਧਾ ਹੈ ਚਾਹੇ ਪੁੱਠਾ ਹੈ, ਔੜ ਲੱਗੀ ਹੈ ਪਰ ਬੀਜ ਪੈ ਗਿਆ ਸੀ, ਕਿਧਰੇ ਮੌਲੇ ਧਰਮੀ ਫਿਰ ਪੈ ਗਿਆ, ਉਹ ਫਿਰ ਜੁਗ ਉੱਗ ਪਿਆ। ਪਰ ਕਹਿੰਦੇ ਬੀਜ ਬੀਜਿਆ ਜਾ ਰਿਹਾ, ਇਹੀ ਤਾਂ ਗੁਰੂ ਦੀ ਕਿਰਪਾ ਹੈ ਨਾ, ਬੀਜਿਆ ਹੋਇਆ ਬੀਜ। ਇੱਕ ਮੈਨੂੰ ਗਾਥਾ ਛੋਟੀ ਜਿਹੀ ਯਾਦ ਆਈ, ਤੁਸੀਂ ਆਖੋ ਸਤਨਾਮ ਸ਼੍ਰੀ, ਫਿਰ ਆਖੋ ਵੀਰ ਵੀ ਜਿੰਨੇ ਬੈਠੇ ਹੋ, ਥੋੜੇ ਨਹੀਂ ਹੋ ਬਹੁਤੇ ਹੋ, ਇੱਕ ਬੇਨਤੀ ਹੋਰ ਕਰਾਂ, ਘਰਾਂ ਵਿੱਚ ਜਿਹੜੇ ਬੈਠੇ ਉਹ ਵੀ ਆਖਿਆ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਬੋਲਣ ਦੇ ਨਾਲ ਆਨੰਦ ਵਧੇਰੇ ਬਣਦਾ। ਧੰਨ ਗੁਰੂ ਨਾਨਕ ਦੇ ਮਹਾਰਾਜ, ਕਲਯੁਗੀ ਜੀਵਾਂ ਨੂੰ ਤਾਰਦੇ ਜਾ ਰਹੇ ਨੇ। ਇੱਕ ਵਿਚਾਰਾ ਗਰੀਬ ਜਿਹੜਾ ਆਪਣੇ ਸਾਈਕਲ ਦੇ ਉੱਤੇ ਕੋਈ ਰਸੋਈ ਦਾ ਸਮਾਨ, ਹਲਦੀ ਲੂਣ ਮਿਰਚਾਂ ਵੇਚਦਾ ਫਿਰਦਾ, ਹੋਕਾ ਦਿੰਦਾ ਜਾ ਰਿਹਾ, ਕੋਟਲੀਆਂ ਬੰਨੀਆਂ ਹੋਈਆਂ ਨੇ, ਤਾਂ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਉਹਦੀ ਆਵਾਜ਼ ਸੁਣ ਕੇ ਕਹਿੰਦੇ ਭਾਈ ਕੀ ਵੇਚਦਾ ਹੈ? ਕਹਿਣ ਲੱਗਾ ਮਹਾਰਾਜ ਗਰੀਬਾਂ ਦੇ ਕੀ ਵੇਚਣਾ, ਛੋਟਾ ਛੋਟਾ ਜਿਹਾ ਸਮਾਨ ਹੈ। ਇਹ ਜਦੋਂ ਵਾਰਤਾ ਗੁਰੂ ਅੰਗਦ ਦੇ ਮਹਾਰਾਜ ਨੂੰ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਭਾਈ ਬਾਲਾ ਜੀ ਨੇ ਸਰਵਣ ਕਰਵਾਈ, ਤਾਂ ਇੱਕ ਰਸ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਕੋ ਚੌਂਕੜੇ ਦੇ 48 ਘੰਟੇ ਬੈਠੇ ਰਹੇ। ਜਿਸ ਵੇਲੇ ਸਾਰੀ ਗਾਥਾ ਸਰਵਣ ਕਰਵਾਈ ਸੀ, ਤਾਂ ਜਿਸ ਵੇਲੇ ਮਹਾਰਾਜ ਕਹਿੰਦੇ ਵਿਖਾ ਵੀ ਕੀ ਬੀਜ ਦਾ ਵੇਚਦਾ, ਕਹਿੰਦਾ ਜੀ ਆਹ ਲੂਣ ਆ ਮਿਰਚ ਆ ਮਸਾਲੇ ਮਸੂਲੇ ਦੇ ਨੇ। ਮਹਾਰਾਜ ਕਹਿੰਦੇ ਕਾਹਦੇ ਨਾ ਧੋਲ ਕੇ ਦੇਣਾ ਜੀ, ਆਹ ਵੱਟੇ ਨੇ, ਆ ਇੰਨੇ ਦਾ ਵੱਟਾ, ਇੰਨੇ ਦਾ ਵੱਟਾ, ਇੱਕ ਛੋਟਾ ਜਿਹਾ ਵੱਟਾ ਸੀ। ਮਹਾਰਾਜ ਕਹਿੰਦੇ ਆਹ ਕਿੰਨਾ? ਗੁਰਦੇਵ ਜੀ ਕਹਿੰਦੇ ਜੀ ਛੋਟਾ ਜਿਹਾ, ਅੱਧ ਸਿਰ ਦਾ, ਪਾਈਆਂ ਦਾ ਵੱਟਾ। ਸਤਿਗੁਰੂ ਮਹਾਰਾਜ ਨੇ ਖੱਬੇ ਸੱਜੇ ਕਰਕੇ ਐਸੀ ਮਿਹਰ ਦੀ ਨਿਗਾਹ ਪਾਈ, ਇੱਕਦਮ ਉਹਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਸੁਰਤ ਨਿਰੰਕਾਰ ਦੇ ਨਾਲ ਜੁੜ ਗਈ। ਭਾਈ ਬਾਲਾ ਜੀ ਨੇ ਜਿਸ ਵੇਲੇ ਸਾਰੀ ਵਾਰਤਾ ਅੱਖਾਂ ਨਾਲ ਵੇਖੀ, ਤਾਂ ਗੁਰੂ ਅੰਗਦ ਦੇ ਮਹਾਰਾਜ ਦਾ ਜਦੋਂ ਸਮਾਧਾ ਖੁੱਲਿਆ, ਤਾਂ ਉਹ ਕਹਿਣ ਲੱਗੇ ਭਾਈ ਬਾਲਿਆ, ਉਸ ਸਿੱਖ ਨੇ ਬਹੁਤਾ ਕੋਈ ਸੰਗ ਨਹੀਂ ਕੀਤਾ, ਇੱਕ ਵਾਰ ਮਹਾਰਾਜ ਨੂੰ ਗੁਰਦੇਵ ਜੀ ਨੂੰ ਮਿਲਿਆ ਤੇ ਕਿਰਪਾ ਇੰਨੀ ਵਰਤ ਗਈ। ਭਾਈ ਬਾਲਾ ਜੀ ਕਹਿੰਦੇ ਸਵਾਲ ਮੈਂ ਉਦੋਂ ਹੀ ਗੁਰੂ ਨਾਨਕ ਮਹਾਰਾਜ ਨੂੰ ਕਰ ਦਿੱਤਾ, ਗਰੀਬ ਨਿਵਾਜ ਪਹਿਲੀ ਵਾਰ ਤੁਹਾਨੂੰ ਮਿਲਿਆ ਹੈ ਤੇ ਅੱਜ ਹੀ ਇਹਦੇ ਤੇ ਆਨੰਦ ਬਣ ਗਿਆ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਦੀਵਾ ਬਣਿਆ ਸੀ, ਦੀਵਾ ਤਿਆਰ ਸੀ, ਦੀਵਾ ਤਿਆਰ ਸੀ, ਦੀਵੇ ਚ ਤੇਲ ਪਿਆ ਹੋਇਆ ਸੀ, ਦੀਵੇ ਵਿੱਚ ਵੱਟੀ ਵੀ ਪਈ ਹੋਈ ਸੀ, ਹੁਣ ਬਾਕੀ ਦੱਸ ਦਿਓ ਕੀ ਰਹਿ ਗਿਆ? ਅੱਗ ਲੱਗਣ ਵਾਲੀ ਰਹਿ ਗਈ, ਮਾਚਸ ਦੀ, ਹੋਰ ਕੀ ਰਹਿ ਗਿਆ? ਸਾਹਿਬ ਜੀ ਕਹਿੰਦੇ ਇਹਦਾ ਪਿਛਲਾ ਬੀਜ ਪਿਆ ਹੋਇਆ ਸੀ, ਸੰਗਤ ਕੀਤੀ ਹੋਈ ਸੀ, ਆ ਬੈਠੇ ਹੋ ਰੋਜ਼ਾਨਾ, ਇਹ ਦੀਵਾ ਬਲ ਰਿਹਾ ਹੈ, ਨਾਮ ਦਾ ਤੇਲ ਬਲ ਰਿਹਾ ਹੈ, ਗੁਰੂ ਕੀ ਕਿਰਪਾ ਵਰਤ ਰਹੀ ਹੈ, ਚਲਦਿਆਂ ਚਲਦਿਆਂ ਕਿਧਰੇ ਗੁਰੂ ਰਹਿਮਤ ਕਰ ਦੇ, ਇਸੇ ਜਨਮ ਚ ਛੁਟਕਾਰਾ ਹੋ ਜਾਵੇ, ਨਹੀਂ ਤੇ ਦੀਵਾ ਬਲ ਰਿਹਾ, ਜੇ ਕਿਧਰੇ ਸਤਿਗੁਰਾਂ ਨੇ ਕਿਰਪਾ ਕੀਤੀ ਫਿਰ ਅਗਲਾ ਜਨਮ ਗੁਰਸਿੱਖਾਂ ਦੇ ਘਰ ਮਿਲ ਗਿਆ, ਸੰਗਤ ਮਿਲ ਗਈ ਤਾਂ ਗਿਆਨ ਮਿਲ ਕੇ ਜੀਵਨ ਮੁਕਤ ਹੋ ਜਾਊਗਾ। ਗਰੀਬ ਨਿਵਾਜ ਕਹਿੰਦੇ ਸਾਰਾ ਕੁਝ ਤਿਆਰ ਸੀ, ਤਾਂ ਹੀ ਤਾਂ ਕਹਿੰਦੇ ਕਿਰਪਾ ਵਰਤਦੀ ਹੈ, ਸੰਗਤ ਵਿੱਚ ਆ ਕੇ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ। ਤਾਂ ਇੱਥੇ ਬਚਨ ਆਇਆ ਹੈ, ਗਰੀਬ ਨਿਵਾਜ ਜੀ ਕਹਿੰਦੇ ਜਿਹੋ ਜਿਹਾ ਬੀਜ ਬੀਜਦਾ ਹੈ ਤੇਵੇਂ ਦਾ ਫਲ ਜਿਹੜਾ ਹੈ ਉਹ ਭੁਗਤਣਾ ਪੈਂਦਾ ਹੈ, ਪ੍ਰਾਪਤ ਹੁੰਦਾ ਹੈ। ਗੁਰਮੁਖ ਬੀਜੇ ਸੱਚ ਜੰਮੇ, ਸੱਚ ਦਾ ਬੀਜ ਹਿਰਦੇ ਰੂਪੀ ਖੇਤੀ ਵਿੱਚ ਬੀਜਦੇ ਨੇ, ਜੰਮੇ ਕਹਿੰਦੇ ਜੀ ਜੰਮ ਗਿਆ, ਭਾਵ ਕਿ ਉੱਗ ਗਿਆ ਹੈ, ਜਾਂ ਇਉਂ ਕਹਿ ਲਓ ਤਾਂ ਵੀ ਪ੍ਰਾਪਤੀ ਹੋ ਜਾਣੀ ਹੈ। ਮਨ ਹਾਲੀ ਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਹੁਣ ਤੁਸੀਂ ਆਖੋ ਨਾਮ ਬੀਜ, ਨਾਮ ਬੀਜ ਕੇ ਅਗਲੇ ਗੱਲ ਦਾ ਖਿਆਲ ਰੱਖਣਾ, ਜਪ ਤਪ ਕਰਕੇ ਅਗਲੇ ਬਚਨ ਦਾ ਖਿਆਲ ਰੱਖਣਾ, ਗੁਰਦੁਆਰੇ ਆ ਕੇ ਸੰਗਤ ਕਰਕੇ ਭਾਂਡੇ ਮਾਂਜ ਕੇ ਝਾੜੂ ਮਾਰ ਕੇ ਜੋੜਿਆਂ ਦੀ ਸੇਵਾ ਕਰਕੇ ਸਭ ਕੁਝ ਕਰਕੇ ਅਗਲੀ ਗੱਲ ਦਾ ਖਿਆਲ ਰੱਖਣਾ, ਬੀਜ ਬੀਜ ਲਿਆ ਹੈ, ਕਿਧਰੇ ਕਾਂ ਚਿੜੀਆਂ ਨਾ ਚੁੱਗ ਜਾਣ, ਇਸ ਗੱਲ ਦਾ ਖਿਆਲ ਰੱਖਣਾ ਹੈ। ਜਿਮੀਦਾਰ ਸੁਹਾਗਾ ਤਾਂ ਹੀ ਫੇਰਦਾ ਹੈ ਵੀ ਕਾਵਾਂ ਚਿੜੀਆਂ ਤੋਂ ਬਚਾਇਆ ਜਾਵੇ, ਕਿਤੇ ਤ੍ਰਿਸ਼ਨਾ ਰੂਪੀ ਚਿੜੀਆਂ ਤੇ ਕਾਮ ਕ੍ਰੋਧ ਰੂਪੀ ਕਾਂ, ਸੰਤੋਖ ਦਾ ਸੁਹਾਗਾ

ਉਹ ਆ ਕੇ ਨਾ ਚੁੱਕ ਜਾਣ, ਕਿਧਰੇ ਹੰਕਾਰ ਨਾ ਜਾਵੇ ਮੈਂ ਹੀ ਅੱਜ ਗੁਰਦੁਆਰੇ ਗਿਆ, ਮੈਨੂੰ ਤੇ ਇੰਨੇ ਸਾਲ ਹੋ ਗਏ ਨੇ, ਮੈਂ ਤੇ ਕਦੇ ਛੱਡਿਆ ਹੀ ਨਹੀਂ ਹੈ। ਆਪਾਂ ਕਹਿ ਦਿੰਦੇ ਹਾਂ ਇੰਨੇ ਸਾਲ ਹੋ ਗਏ ਨੇ, ਮੇਰਾ ਤੇ ਨੇਮ ਟੁੱਟਾ ਨਹੀਂ, ਤੇਰਾ ਥੋੜੀ ਹੈ, ਇਹ ਤੇ ਗੁਰੂ ਨੇ ਨਿਭਾਲਿਆ ਹੈ, ਇਹ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਮੇਰੇ ਵਰਗਾ ਤਾਂ ਖਿਆਲ ਕਰੋ ਆਪਣੇ ਤਾਕਤ ਨਾਲ ਤੁਰ ਕੇ ਗੁਰਦੁਆਰੇ ਚੋਂ ਬਾਹਰ ਨਹੀਂ ਜਾ ਸਕਦਾ, ਸਭ ਉਹਦੇ ਹੁਕਮ ਵਰਤਦਾ ਹੈ। ਆਪੇ ਨੂੰ ਬਾਹਰ ਕੱਢ ਦੇਣਾ ਹੈ, ਗੁਰਦੁਆਰੇ ਆਉਣਾ ਹੈ, ਆਪਾਂ ਨਹੀਂ ਲੈ ਕੇ ਆਉਣਾ, ਆਪਾਂ ਬਾਹਰ ਰਹਿ ਗਿਆ ਹੈ। ਬਸ ਗਰੀਬ ਨਿਵਾਜ ਜੋ ਤੇਰੇ ਦਰ ਤੇ ਆ ਗਿਆ, ਤੁਸੀਂ ਕਿਰਪਾ ਕਰ ਦਿੱਤੀ ਹੈ। ਸਾਹਿਬ ਜੀ ਕਿਰਪਾ ਕਰਦੇ ਨੇ, ਫਿਰ ਬੀਜ ਜਿਹੜਾ ਉਹ ਜੰਮ ਜਾਂਦਾ, ਭਾਵ ਕਿ ਉੱਗ ਜਾਂਦਾ ਹੈ। ਜੋ ਇਤ ਲਾਹੇ ਲਾਈਆਂ ਭਗਤੀ ਦੇ ਭੰਡਾਰ, ਜਿਹੜੇ ਇਸ ਪਾਸੇ ਲੱਗ ਜਾਂਦੇ ਨੇ, ਗੁਰੂ ਦੀ ਸੰਗਤ ਵਿੱਚ ਆ ਜਾਂਦੇ ਨੇ, ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਭਗਤੀ ਦਾ ਭੰਡਾਰਾ ਮੇਰੇ ਸਤਿਗੁਰੂ ਜੀ ਬਖਸ਼ਿਸ਼

ਪਹਿਲਾਂ ਦੁਹਾਗਣੇ ਦਾ ਬਚਨ ਆਇਆ ਸੀ, ਗੁਰਮੁਖਾਂ ਦਾ ਬੋਲ ਆਇਆ ਸੀ, ਹੁਣ ਗਰੀਬ ਨਿਵਾਜ ਸੁਹਾਗਣੀ ਦਾ ਬਖਸ਼ਿਸ਼ ਕਰ ਦੇਣਗੇ। ਸੁਹਾਗਣ ਕਾ, ਸੁਹਾਗਣ ਕਾ ਕਿਆ ਚਿਹਨ ਹੈ, ਕੀ ਲੱਛਣ ਹੈ, ਅੰਦਰ ਸੱਚ ਮੁੱਖ ਉਜਲਾ ਖਸਮੈ ਮਾਹੇ ਸਮਾਏ। ਉਹਦੇ ਅੰਦਰ ਸ਼ੁਭ ਗੁਣ ਨੇ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ, ਤਾਂ ਮੈਨੂੰ ਮਿਲਿਆ ਹੈ, ਤਾਂ ਪ੍ਰਾਪਤੀ ਹੋਈ ਹੈ। ਤੇ ਜਿਹੜੀ ਸੁਹਾਗਣੀ ਹੈ, ਤੁਸੀਂ ਖਿਆਲ ਕਰੋ, ਜਿਸ ਵੇਲੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੱਚੇ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ, ਦੋ ਅਰਦਾਸਾਂ ਹੁੰਦੀਆਂ ਨੇ, ਦੋ ਹੁਕਮਨਾਮੇ ਹੁੰਦੇ ਨੇ, ਤੇ ਜਿਸ ਵੇਲੇ ਦੂਸਰਾ ਹੁਕਮਨਾਮਾ ਹੋ ਜਾਂਦਾ, ਅਰਦਾਸ ਹੋ ਜਾਂਦੀ ਹੈ, ਉਹ ਬੱਚੀ ਜਿਹੜੀ ਹੈ, ਬਾਕੀ ਜੋ ਮਰਜ਼ੀ ਲੱਗੇ, ਭੂਆ ਲੱਗੇ, ਕੁਝ ਹੋਰ ਲੱਗੇ, ਅਨੇਕਾਂ ਰਿਸ਼ਤੇਦਾਰੀਆਂ ਹੁੰਦੀਆਂ ਨੇ, ਪਰ ਜਿਸ ਵੇਲੇ ਆਨੰਦ ਕਾਰਜ ਸੰਪੂਰਨ ਹੋ ਜਾਂਦਾ ਹੈ, ਤੇ ਉਦੋਂ ਗੁਰੂ ਵੱਲੋਂ ਇੱਕ ਸਰਪਾਓ ਮਿਲਦਾ ਹੈ। ਆਨੰਦ ਕਾਰਜ ਹੋਣ ਤੋਂ ਬਾਅਦ, ਅਰਦਾਸ ਹੋਣ ਤੋਂ, ਹੁਕਮਨਾਮੇ ਤੋਂ ਬਾਅਦ ਤੁਹਾਨੂੰ ਯਾਦ ਆ ਗਿਆ, ਉਹ ਪਹਿਲਾਂ ਨਹੀਂ ਮਿਲਦਾ। ਉਹ ਕੀ ਹੈ? ਕਹਿੰਦੇ ਜੀ ਇਹ ਸੁਹਾਗਣ ਬਣ ਗਿਆ, ਪਹਿਲਾਂ ਥੋੜ੍ਹੀ ਹੈ, ਜਦੋਂ ਲਾਵਾਂ ਹੋਈਆਂ ਨੇ, ਸੰਪੂਰਨ ਹੋ ਗਿਆ ਹੈ, ਉਦੋਂ ਜਦੋਂ ਹੁਕਮਨਾਮਾ ਸੰਪੂਰਨ ਹੁੰਦਾ, ਉਦੋਂ ਕਹਿੰਦੇ ਜੀ ਸੁਹਾਗਣ ਬਣ ਗਈ ਹੈ। ਤੇ ਪਤੀ ਨੂੰ ਵੀ ਉਦੋਂ ਇੱਕ ਬੋਲ ਮਿਲਦਾ ਹੈ ਕਿ ਅੱਜ ਤੋਂ ਕੰਤ ਬਣ ਗਿਆ ਹੈ। ਕਿਆ ਗੱਲ ਆਇਓ ਪੂਛ, ਪਰ ਵੇਲ ਨਾ ਜੋ ਹੈ ਕੰਤ ਤੂੰ। ਇਹ ਗੁਰੂ ਵੱਲੋਂ ਪਤੀ ਨੂੰ ਸਰੂਪਾ ਮਿਲਦਾ ਹੈ, ਕੰਤ ਤੂੰ ਤਾਂ ਹੈ, ਪਤੀ ਤੂੰ ਤਾਂ ਹੈ, ਇੱਕ ਸੰਸਾਰ ਬਾਗ ਬਗੀਚਾ ਹੈ, ਇਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਫੁੱਲ ਖਿੜੇ ਹੋਏ ਨੇ, ਤਰ੍ਹਾਂ ਤਰ੍ਹਾਂ ਦੇ ਸੁੰਦਰ ਤੋਂ ਸੁੰਦਰ ਫੁੱਲ ਨੇ, ਤੂੰ ਕੰਤ ਤਾਂ ਹੈ, ਜਿਸ ਫੁੱਲ ਨੇ ਤੇਰਾ ਪੱਲਾ ਪਕੜਿਆ ਹੈ, ਇਸ ਫੁੱਲ ਤੋਂ ਬਿਨਾਂ ਦੂਜੇ ਵੱਲੇ ਤੇਰੀ ਵਿਕਾਰਮਈ ਨਿਗਾਹ ਹੀ ਨਾ ਜਾਵੇ। ਆਖੋ ਸਤਨਾਮ ਸ਼੍ਰੀ। ਹੁਣ ਆਪਾਂ ਹਾਂ ਜੀਵ ਰੂਪ ਇਸਤਰੀਆਂ, ਆਪਣਾ ਹੈ ਪਤੀ ਪਰਮਾਤਮਾ, ਫਿਰ ਕੀ ਹੋਣਾ ਚਾਹੀਦਾ? ਸੁਹਾਗਣਾ ਤਾਂ ਹਾਂ, ਅਗਰ ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਾਡੀ ਨਿਗਾਹ ਕਿਧਰ ਜਾਵੇ ਹੀ ਨਾ। ਅਸੀਂ ਜੀਵ ਰੂਪ ਇਸਤਰੀਆਂ ਹੈ ਨਾ। ਮੈਂ ਇੱਕ ਬਾਹਰਲਾ ਦ੍ਰਿਸ਼ਟਾਂਤ ਦੇ ਕੇ ਪਤੀ ਪਤਨੀ ਦਾ ਸਮਝ ਸੌਖੀ ਆ ਜਾਵੇ, ਤਾਂ ਸੁਹਾਗਣੀਆਂ ਹਾਂ, ਅਗਰ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਤੋਂ ਬਿਨਾਂ ਸਾਡੀ ਨਿਗਾਹ ਕਿਧਰੇ ਜਾਂਦੀ ਨਹੀਂ ਹੈ। ਤੇ ਉਹਦੇ ਵਾਸਤੇ ਮਹਾਰਾਜ ਕਹਿੰਦੇ ਨੇ

ਜੋ ਸਦਾ ਵਾਸਤੇ ਸੁਹਾਗਣਾ ਹੈ। ਆਗਮ ਜਾਂ ਗੋਚਰ ਕਿਉਂ, ਉਹ ਆਗਮ ਕਿਹਦੇ ਨਾਲ ਸੰਬੰਧ ਬਣਿਆ? ਜਿਹੜਾ ਸਾਡੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਵੱਡਾ ਗੰਭੀਰ ਹੈ, ਉਸ ਗੁਰੂ ਨਾਲ ਤੇਰਾ ਸੰਬੰਧ ਬਣ ਗਿਆ ਜੀਵ ਰੂਪ ਇਸਤਰੀ, ਤਾਂ ਉਹ ਗੁਰੂ ਕਦੇ ਆਉਂਦਾ ਨਹੀਂ ਜਾਂਦਾ ਨਹੀਂ ਹੈ, ਨਾ ਉਹ ਬਾਲਾ ਨਾ ਉਹ ਬੁੱਢਾ, ਉਹ ਸਦਾ ਇੱਕ ਬਰਾਬਰ ਰਹਿੰਦਾ ਹੈ, ਤੇਰਾ ਉਹਦੇ ਕੋਲ ਪੱਲਾ ਪਕੜ ਲਿਆ ਹੈ। ਤਾਂ ਮਹਾਰਾਜ ਕਹਿੰਦੇ ਸੁਹਾਗਣ ਬਣ ਗਈ ਹੈ, ਹੁਣ ਤੂੰ ਸੁਹਾਗਣ ਬਣ ਗਈ ਹੈ, ਤੇਰਾ ਪਤੀ ਕਦੇ ਜਾਵੇਗਾ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਉਹ ਸੁਹਾਗਣ ਕਹੀ ਜਾਂਦੀ ਹੈ। ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਚਨ ਕਰਦੇ ਨੇ ਸੁਹਾਗਣ। ਇੱਕ ਗੱਲ ਹੋਰ ਧਿਆਨ ਦਿਓ, ਇੱਥੇ ਬਚਨ ਆਏ ਨੇ, ਫਿਰ ਸੁਣਿਓ ਜੀ। ਗੁਰਮੁਖ ਕੱਲਾ ਕੱਲਾ ਅੱਖਰ ਪੜ੍ਹਦਾ ਹੈ, ਗੁਰਮੁਖ ਸਦਾ ਸੁਹਾਗਣੀ, ਇਹ ਤੇ ਬਲਤੇ ਸੁਣ ਲਿਆ ਤੁਸੀਂ, ਤੇ ਸੁਹਾਗਣਾ ਸ਼ਿੰਗਾਰ ਕਰਦੀਆਂ ਨੇ, ਤੇ ਜਿਹੜੀ ਜਿਹਨੂੰ ਪਤੀ ਪਰਮਾਤਮਾ ਮਿਲ ਗਿਆ ਸ਼ਿੰਗਾਰ ਤੇ ਉਹਨੇ ਵੀ ਕਰਨਾ, ਉਹਨੇ ਸ਼ਿੰਗਾਰ ਕਿਹੜਾ ਕਰਨਾ ਹੈ? ਗਰੀਬ ਨਿਵਾਜ ਕਹਿੰਦੇ ਭੈ, ਹਾਂਜੀ ਭੈ ਭਗਤ ਸੀਗਾਰ, ਗੁਰੂ ਦੇ ਅਦਬ ਭਗਤੀ ਦਾ ਸ਼ਿੰਗਾਰ ਕਰੇ। ਸ਼ਿੰਗਾਰ ਦੇ ਇਹੋ ਹੀ ਹੁੰਦੇ ਨਾ ਜੀ, ਮੁੰਦੀਆਂ ਪਹਿਨ ਲਈਆਂ ਨੇ, ਗਲ ਵਿੱਚ ਕੈਂਠਾ ਪਹਿਨ ਲਿਆ ਹੈ, ਕਈ ਵਾਰ ਪੱਟੀਆਂ ਜਿਹੜੀਆਂ ਨੇ ਉਹ ਗੁੰਦੀਆਂ ਜਾਂਦੀਆਂ ਨੇ, ਬੁੱਲਾਂ ਉੱਤੇ ਰੰਗ ਚਾੜਿਆ ਜਾਂਦਾ ਹੈ। ਤਾਂ ਮਹਾਰਾਜ ਨੇ ਉਹ ਸ਼ਿੰਗਾਰ ਕਰਨ ਵਾਸਤੇ ਆਸਾ ਰਾਗ ਵਿੱਚ ਇੱਕ ਸ਼ਬਦ ਬਖਸ਼ਿਆ ਹੈ, ਮਨ ਮੋਤੀ ਜੇ ਗਹਿਣਾ ਹੋਵੇ, ਪਵਨ ਹੋਵੇ ਸੂਤ ਧਾਰੀ। ਮੋਤੀਆਂ ਨੂੰ ਕਾਹਦੇ 'ਚ ਪਰੋਇਆ ਜਾਂਦਾ ਹੈ ਜੀ? ਸੂਤਰ ਵਿੱਚ ਪਰੋਇਆ ਜਾਵੇਗਾ ਨਾ, ਸੂਤਰ ਤੋਂ ਬਿਨਾਂ ਮਟਰ ਮਾਲਾ ਥੋੜ੍ਹੀ ਬਣਨੀ ਹੈ, ਸੂਤ ਵਿੱਚ ਹੀ ਬਣੇਗੀ ਨਾ। ਤਾਂ ਮਹਾਰਾਜ ਕਹਿੰਦੇ ਪਵਨ, ਪਵਨ ਕੀ ਹਵਾ, ਹਵਾ ਕੀ ਸਵਾਸ, ਸਵਾਸਾਂ ਦੇ ਨਾਲ ਜਿਹੜਾ ਨਾਮ ਜਪਣਾ ਮੋਤੀ ਬਣ ਜਾਣਾ। ਮਨ ਮੋਤੀ ਜੇ ਗਹਿਣਾ ਹੋਵੇ, ਸ਼ੁੱਧ ਮਨ, ਪੌਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ। ਸ਼ਬਦ ਸੁਣਿਓ, ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ। ਰਾਵੈ ਰਾਵੈ ਲਾਲ ਪਿਆਰੀ, ਫਿਰ ਲਾਲ ਪਰਮਾਤਮਾ ਦੇ ਆਨੰਦ ਨੂੰ ਮੰਨਦੀ ਹੈ ਤੇ ਝੂਮ ਕੇ ਕਹਿੰਦੀ ਹੈ, ਲਾਲ ਬਹੁ ਗੁਣ ਮੋਹੀ, ਲਾਲ ਬਹੁ ਗੁਣ ਮੋਹੀ, ਹੇ ਮੇਰੇ ਲਾਲ ਜੀ, ਸੁੰਦਰ ਸਰੂਪ ਪਰਮਾਤਮਾ ਜੀ, ਤੇਰੇ ਬਹੁਤੇ ਗੁਣ ਵੇਖ ਕੇ ਜੀਵ ਰੂਪ ਇਸਤਰੀ ਕਹਿੰਦੀ ਮੈਂ ਤੇਰੇ ਤੇ ਮੋਹਿਤ ਹੋ ਗਈ ਹਾਂ, ਮੈਂ ਤੇਰਾ ਦਰ ਨਹੀਂ ਹੁਣ ਛੱਡਦੀ। ਲਾਲ ਬਹੁ ਗੁਣ ਹੋਹੀ ਮੋਹੀ, ਤੇਰੇ ਗੁਣ, ਤੇਰੇ ਗੁਣ ਹੋਏ ਨਾ ਅਵਰੀ, ਜਿਹੜੇ ਤੇਰੇ ਵਿੱਚ ਨੇ ਨਾ ਉਹ ਹੋਰ ਕਿਸੇ ਵਿੱਚ ਨਹੀਂ ਹੋ ਸਕਦੇ, ਤੇਰੇ ਗੁਣ ਹੋਏ ਨਾ ਅਵਰੀ। ਫਿਰ ਕਹਿੰਦੀ ਹਰ ਹਰ ਹਾਰ, ਹਰ ਹਰ ਹਾਰ, ਕੰਠ ਲੈ ਪੈਰੇ ਦਾ ਮੋਦਰ ਦੰਤ ਲਈ, ਕਰ ਕਰ ਕਰਤਾ ਕੰਗਣ ਪਹਿਰੇ, ਇਨ ਬਿਦ ਚਿੱਤ ਧਰੇਈ, ਮਨ ਸੂਧਨ ਕਰ ਮੁੰਦਰੀ ਪਹਿਰੇ, ਪਰਮੇਸ਼ਰ ਪਟ ਲਈ ਧੀਰਜ ਧੜੀ, ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ, ਮਨ ਮੰਦਰ ਮੈਂ ਦੀਪਕ ਜਲੇ, ਕਾਇਆ ਸੇਜ ਕਰੇਈ, ਗਿਆਨ ਰਾਓ ਗਿਆਨ ਰਾਓ। ਫਿਰ ਆਖੋ ਜੀ ਗਿਆਨ ਰਾਓ, ਬੋਲੋ ਗਿਆਨ ਰਾਓ, ਜਬ ਸੇਜੈ ਆਵੇ ਤਾਂ ਨਾਨਕ ਭੋਗ ਕਰੇ। ਆਖੋ ਸਤਨਾਮ ਸ਼੍ਰੀ, ਆ ਸੁਹਾਗਣ ਬਣ ਗਈ ਹੈ ਨਾ, ਮਾਰਾ ਕਹਿੰਦੇ ਆਨੰਦ ਮਿਲ ਗਿਆ। ਧੰਨ ਗੁਰਦੇਵ ਜੀ ਅੱਗੇ ਕਿਰਪਾ ਕਰਦੇ ਨੇ, ਆਂਦਣ ਰਾਵੇ ਫਿਰ ਆਪਣਾ ਸੱਚ ਰੱਖੇ ਉਰਤਾਰ, ਸਦਾ ਦਿਨ ਰਾਤ ਉਹਦਾ ਆਨੰਦ ਮਾਣਦੀ ਹੈ, ਹਿਰਦੇ ਵਿੱਚ ਸੱਚੇ ਨਾਮ ਨੂੰ ਰੱਖਿਆ ਹੈ। ਜਿੰਨਾ ਤਿਰ ਰਾਵਿਆ ਆਪਣਾ ਤਿੰਨਾ ਬਿਠੋਂ ਬਲ ਜਾਓ, ਵੀ ਜਿਨ੍ਹਾਂ ਨੇ ਆਪਣੇ ਪਤੀ ਪਰਮਾਤਮਾ ਦਾ ਆਨੰਦ ਮਾਣ ਲਿਆ ਨਾ ਜੀਵ ਰੂਪ ਇਸਤਰੀਆਂ ਨੇ। ਗਰੀਬ ਨਿਵਾਸ ਜੀ ਕਹਿੰਦੇ ਤਿੰਨਾ ਉਹਨਾਂ ਤੋਂ ਜਿਨ੍ਹਾਂ ਨੇ ਮਾਣ ਲਿਆ ਹੈ, ਬਲ ਜਾਓ ਬਲਹਾਰ ਜਾਈਏ, ਜਿਣ ਜਪਿਆ ਤਸਕੋ ਬਲਹਾਰ, ਤਸਕੈ ਸੰਗ ਤਰੈ ਸੰਸਾਰ, ਸਦਾ ਪਿਰ ਕੈ ਸੰਗ ਰਹਿ ਵਿੱਚੋਂ ਆਪ ਗਵਾਏ। ਬੜਾ ਪਿਆਰਾ ਬੋਲ ਜੇ, ਵਿੱਚ ਸਦਾ ਪਿਰ ਕੈ ਸੰਗ ਰਹਿ, ਸਦਾ ਪਤੀ ਪਰਮਾਤਮਾ ਦੇ ਕੋਲ ਰਵੇਗੀ ਇਹ ਜੀਵ ਰੂਪ ਇਸਤਰੀਏ, ਪਰ ਇੱਕ ਕੰਮ ਕਰਨਾ ਪੈਣਾ ਜੇ ਉਹਦੇ ਕੋਲ ਰਹਿਣਾ। ਮਹਾਰਾਜ ਉਹ ਕਿਹੜਾ ਹੈ ਗੁਰਦੇਵ ਜੀ, ਕਿਰਪਾਲੂ ਜੀ? ਤਾਂ ਗਰੀਬ ਨਿਵਾਜ ਕਹਿੰਦੇ ਵਿੱਚੋਂ ਅੰਦਰੋਂ, ਜ਼ਬਾਨੀ ਕਲਾਮੀ ਨਹੀਂ ਹੈ, ਅੰਦਰੋਂ ਆਪ ਗਵਾਏ, ਅੰਦਰੋਂ ਹੰਕਾਰ ਨੂੰ ਦੂਰ ਕਰ ਦੇ, ਆਪੇ ਨੂੰ ਦੂਰ ਕਰ ਦੇ, ਬਸ ਜਦੋਂ ਆਪਾ ਦੂਰ ਹੋ ਗਿਆ ਤਾਂ ਗੁਰੂ ਦੀ ਪਰਮਾਤਮਾ ਪ੍ਰਾਪਤੀ ਹੋ ਗਈ। ਇਹੀ ਆਪੇ ਦੀ ਦੇ ਵਿੱਚ ਪੀਹ ਤੇ ਦੁਆਰ ਬਣੀ ਆ ਨਾ,
ਹੋਂ ਹੋਂ ਭੀਤ ਭਇਓ ਹੈ ਬੀਚੋ, ਸੁਣਤ ਦੇਸ ਨੇ ਕਟਾਇਓ। ਆ ਦੀਵਾਰ ਦੇ ਪਿੱਛੇ ਕੀ ਹੈ? ਕੁਝ ਵੀ ਸਾਨੂੰ ਪਤਾ ਨਹੀਂ ਹੈ। ਹੋਮੇ ਦੀ ਹੰਕਾਰ ਦੀ ਦੀਵਾਰ ਹੈ ਤਾਂ ਰੱਬ ਅੰਦਰ ਹੀ ਹੈ ਨਾ, ਪਰ ਉਹ ਦੀਵਾਰ ਕਰਕੇ ਉਹ ਦਿਸਦਾ ਹੀ ਨਹੀਂ ਹੈ। ਵਿੱਚੋਂ ਅੰਦਰੋਂ ਉਹਨੂੰ ਗਵਾ ਦੇਣਾ ਕਰ। ਤਨ ਮਨ ਸੀਤਲ ਮੁਖ ਉਜਲੇ ਤਿਰ ਕੈ ਭਾਏ ਪਿਆਰ। ਤੇ ਜਿੰਨਾ ਆਪਾਂ ਗਵਾ ਦਿੱਤਾ ਉਹਨਾਂ ਦਾ ਤਨ ਤੇ ਮਨ ਠੰਡਾ ਠਾਰ ਹੋ ਗਿਆ, ਸੀਤਲ ਹੋ ਗਿਆ, ਉੱਜਲ ਹੋ ਗਿਆ, ਮੁੱਖ ਉੱਜਲੇ ਹੋ ਗਏ ਨੇ, ਪਤੀ ਪਰਮਾਤਮਾ ਦਾ ਪਿਆਰ ਮਿਲ ਗਿਆ ਹੈ। ਸੇਜ ਸੁਖਾਲੀ ਫਿਰ ਰਵੈ ਹੋਮੈ ਤ੍ਰਿਸ਼ਨਾ ਮਾਰ। ਪ੍ਰਤੱਖ ਬੋਲ ਆ ਗਏ ਨੇ, ਹਿਰਦੇ ਰੂਪੀ ਸੇਜਾ ਸੁੱਖ ਵਾਲੀ ਹੋ ਗਈ ਹੈ। ਫਿਰ ਰਵੈ ਪਤੀ ਆਨੰਦ ਦਾ, ਪ੍ਰਤੀ ਦਾ ਆਨੰਦ ਮਿਲ ਰਿਹਾ ਹੈ। ਹੋਮੈ ਮੇਰੀ ਤੇਰੀ ਹੰਗਤਾ ਮਮਤਾ, ਤੇ ਤ੍ਰਿਸ਼ਨਾ ਮਾਰ ਅੰਦਰ ਦੀ ਤ੍ਰਿਸ਼ਨਾ ਖਤਮ ਕਰ ਦਿੱਤੀ ਹੈ। ਜਿਸ ਵੇਲੇ ਗੁਰੂ ਦਰਬਾਰ ਵਿੱਚ ਆਈਏ ਗੁਰੂ ਦੀ ਰਹਿਮਤ ਵਰਤਦੀ ਹੈ, ਠੰਡ ਪੈਂਦੀ ਹੈ, ਇਹ ਗੁਰੂ ਦਾ ਬਿਰਧ ਹੈ। ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ। ਆਖੋ ਜੀ ਸਤਨਾਮ ਸ਼੍ਰੀ, ਫਿਰ ਆਖੋ ਭਲਾ ਹੋਵੇ ਸਤਨਾਮ ਸ਼੍ਰੀ। ਧਿਆਨ ਦਿਓ, ਮਿੰਟ ਚਾਰ ਪੰਜ ਹੀ ਬਚੇ ਨੇ, ਰਾਗੀ ਸਿੰਘ ਬੜੇ ਗੌਹ ਨਾਲ ਤੱਕ ਰਹੇ ਨੇ। ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ, ਖਤਮ ਕਰ ਦਿੱਤੀ ਕਦੋਂ? ਨਾਨਕ ਉਧਰੇ ਪ੍ਰਭ ਸ਼ਰਨ ਆਈ, ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ। ਆਤਸ ਦੁਨੀਆ ਖੁਣਕ ਨਾਮ ਖੁਦਾਇਆ, ਅੱਗ ਲੱਗਦੀ ਹੈ ਤਾਂ ਗੁਰੂ ਦਾ ਨਾਮ ਜਾਲ ਹੈ, ਕਲ ਤਾਤੀ ਠੰਡਾ ਹਰ ਨਾਓ, ਤ੍ਰਿਸ਼ਨਾ ਬੁੱਝ ਜਾਂਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਕਰ ਕਿਰਪਾ ਕਰ ਆਇਆ ਗੁਰ ਕਹੇ ਤੇ ਅਪਾਰ। ਗੁਰੂ ਨੇ ਕਿਰਪਾ ਕਰ ਦਿੱਤੀ, ਮੇਰੇ ਹਿਰਦੇ ਘਰ ਵਿੱਚ ਮੇਰਾ ਪਤੀ ਆ ਵਸਿਆ, ਉਹਦੀ ਪ੍ਰਾਪਤੀ ਹੋ ਗਈ ਹੈ। ਨਹੀਂ ਤਾਂ ਦੁਖੀ ਸਾਂ, ਸੱਸ ਦੀ ਦੁਖੀ ਸਾਂ, ਨਨਾਣ ਦੀ ਦੁਖੀ ਸਾਂ, ਜੇਠ ਤੋਂ ਵੀ ਡਰਦੀ ਸਾਂ। ਹੈ ਕੋਲ ਸੀ ਪਰ ਮਿਲਦਾ ਹੀ ਨਹੀਂ ਸੀ। ਹੁਣ ਸੱਸ ਵੀ ਚਲੇ ਗਈ ਹੈ, ਨਨਾਨਾਂ ਵੀ ਚਲਾ ਗਈਆਂ ਨੇ, ਜੇਠ ਵੀ ਚਲਾ ਗਿਆ ਹੈ, ਹੁਣ ਤਾਂ ਦੇਵਰ ਆ ਗਿਆ ਹੈ, ਤੇ ਦੇਵਰ ਤੋਂ ਗਾਂ ਅੱਗੇ ਪਤੀ ਆ ਗਿਆ ਹੈ। ਕਿਵੇਂ ਆਇਆ ਹੈ? ਸਾਸ ਕੀ ਦੁਖੀ, ਸਸੁਰ ਕੀ ਪਿਆਰੀ, ਸਹੁਰੇ ਦੀ ਬੜੀ ਪਿਆਰੀ ਸੀ, ਵਿਦਿਆ ਰੂਪੀ ਸੱਸ ਕਰਕੇ, ਅਗਿਆਨ ਰੂਪੀ ਸੱਸ ਕਰਕੇ ਦੁਖੀ ਸਾਂ, ਮੋਹ ਰੂਪੀ ਸਹੁਰੇ ਦੀ ਪਿਆਰੀ ਸਾਂ। ਸਾਸ ਕੀ ਦੁਖੀ, ਸਸੁਰ ਕੀ ਪਿਆਰੀ, ਜੇਠ ਕੇ ਨਾਮ, ਜੇਠ ਜਮ ਜੇਠ ਤੋਂ ਡਰਦੀ ਸਾਂ, ਜੇਠ ਕੇ ਨਾਮ ਡਰੋ ਰੇ। ਸਖੀ ਸਹੇਲੀ ਨੀ ਸਖੀਓ ਸਹੇਲੀਓ, ਕੀ ਦੱਸਾਂ? ਨਨਦ ਨਨਦ, ਦੋਨੋਂ ਨੰਨੇ ਨੇ, ਨਨਦ ਗਹੇਲੀ, ਨਨਾਨਾ ਨੇ ਗਰਸਿਆ ਹੋਇਆ ਸੀ। ਆ ਦੋਵੇਂ ਅੱਖਾਂ ਨਨਾਨਾ ਹੀ ਨੇ, ਆ ਕੰਨ ਨਨਾਨਾ ਹੀ ਨੇ, ਇੰਦਰੇ ਜਿਹੜੇ ਨੇ ਇਹਨਾਂ ਨੇ ਮੈਨੂੰ ਗਰਸਿਆ ਹੋਇਆ ਸੀ, ਆਪੋ ਆਪਣੇ ਸਵਾਦਾਂ ਵਿੱਚ ਪਾਇਆ ਹੋਇਆ ਸੀ, ਮੈਨੂੰ ਸਾਹ ਨਹੀਂ ਸੀ ਲੈਣ ਦਿੰਦੀਆਂ। ਨਨਦ ਗਹੇਲੀ ਦੇਵਰ ਕੈ ਬ੍ਰਹ ਜਰੋਂ ਰੇ।

ਸੇਜਾ ਤੇ ਮੇਰਾ ਪ੍ਰਤੀ ਪਰਮਾਤਮਾ ਨੈਣ ਨਹੀਂ ਵੇਖੋ ਗਿਆਨ ਵਿਰਾਗ ਦੀਆਂ ਅੱਖਾਂ ਨਹੀਂ ਸਨ ਸੇਜੈ ਰਮਤ ਨੈਣ ਨਹੀਂ ਵੇਖੋ ਇਹੋ ਦੁੱਖ ਕਾਸਿਓ ਕਹੋ ਰੇ ਬਾਪ ਸਾਹਿਬ ਕਾ ਮਤਰਿਆ ਸਰੀਰ ਕਰੈ ਲਰਾਈ ਮਾਇਆ ਸਦਮਤ ਵਾਰੀ ਬੜੇ ਭਾਈ ਕੇ ਜਵ ਸੰਗ ਹੋਤੀ

ਕਰ ਕਿਰਪਾ ਘਰ ਆਇਆ ਗੁਰ ਕਹੇਤ ਅਪਾਰ, ਵਰ ਪਾਇਆ ਸੁਹਾਗਣੀ ਕੇਵਲ ਇੱਕ ਮੁਰਾਰ, ਜੇ ਲੋੜੇ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ। ਫਿਰ ਗੁਰੂ ਕੀ ਕਰੇਗਾ, ਪਤੀ ਪਰਮਾਤਮਾ ਦਿਆਲੂ ਹੋ ਗਿਆ ਨਾ, ਤੂੰ ਇਹ ਕਰਮ ਕਰ ਲਏ ਨੇ ਤਾਂ ਸਾਹਿਬ ਕਹਿੰਦੇ ਸਭੇ ਗੁਣੇ ਬਖਸ਼ਾਏ ਲਏ, ਉਹ ਸਾਰੇ ਗੁਣ ਗੁਣਾ ਜਿਹੜੇ ਨੇ ਗੁਰੂ ਬਖਸ਼ ਦਿੰਦਾ ਹੈ, ਬਖਸ਼ ਕੇ ਮੇਲੇ ਮੇਲਣ ਹਾਰ, ਮਿਲਣ ਵਾਸਤੇ ਸਮਰੱਥਾ ਰੱਖਦਾ ਹੈ, ਆਪਣੇ ਨਾਲ ਮਿਲਾ ਲੈਂਦਾ ਹੈ, ਜੀਵ ਰੂਪ ਇਸਤਰੀ ਉਹਦਾ ਹੀ ਰੂਪ ਹੋ ਜਾਂਦੀ ਹੈ। ਨਾਨਕ ਆਖਣ ਆਖੀਐ, ਵੀ ਆਖ ਰਿਹਾ ਕਿਹਾ ਜਾਂਦਾ ਹੈ, ਵਾਹਿਗੁਰੂ ਜੀ ਦੇ ਸ਼ਬਦ ਨੂੰ ਕਹਿ, ਪਹਿਲਾਂ ਵੀ ਕਿਹਾ ਜਿੰਨਾ ਨੇ, ਜੇ ਉਹੋ ਜੇ ਬੋਲ ਬੋਲ, ਉਹੋ ਜੇ ਕਹਿਣੇ ਕਹਿ, ਜੇ ਸੁਣ ਧਰੇ ਪਿਆਰ, ਜਿੰਨਾ ਬੋਲਾਂ ਨੂੰ ਸੁਣ ਕੇ ਤੇਰਾ ਪਤੀ ਪਰਮਾਤਮਾ ਨਾਲ ਪਿਆਰ ਬਣ ਜਾਵੇ। ਤੁਹਾਨੂੰ ਬਦਲ ਯਾਦ ਆ ਗਿਆ ਹੋਣਾ ਜੀ, ਜੇ ਸੁਣ ਧਰੇ ਪਿਆਰ ਸਵੇਰੇ ਤੁਸੀਂ ਰੋਜ਼ ਹੀ ਪੜ੍ਹਦੇ ਹੋ, ਮੋਹ ਕੇ ਬੋਲਣ ਬੋਲੋ ਹੁਣ, ਮੋਹ ਕੇ ਬੋਲਣ ਜਿੱਤ ਸੁਣ, ਬਸ ਉਹ ਬੋਲ ਬੋਲੇ ਜਾਣ, ਉਹ ਬੋਲ ਕਿਹੜੇ ਨੇ।

0: ਗੁਰੂ ਸਵਾਰੀ ਸੰਗਤ ਜੀ ਇਹਨੀਆਂ ਬੇਨਤੀਆਂ ਪਰਵਾਨ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ ਸਤਿਗੁਰੂ ਜੀ ਕਿਰਪਾ ਕਰਨ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਪਿਆਰ ਸਤ ਬਾਜਾਂ ਵਾਲੇ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ ਨਾ ਸੰਗਿਓ ਆਖੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਰਾਗੀ ਜਥਾ ਸੋ ਅੱਜ ਹੀ ਆਪਣੇ ਕੋਲ ਪਹੁੰਚੇ ਹਨ। ਇੱਕ ਮਹੀਨੇ ਵਾਸਤੇ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਸਮੂਹ ਸੰਗਤਾਂ ਵੱਲੋਂ ਜੀ ਆਇਆਂ ਨੂੰ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਪਿਆਰੀ ਸਾਧ ਸੰਗਤ, ਸਤਿਗੁਰ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਇਹ ਘੜੀਆਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਤਿਗੁਰ ਨੇ ਬਖਸ਼ਿਸ਼ ਕੀਤੀਆਂ ਹਨ। ਸਤਿਗੁਰ ਬਗਨੀ ਵਿੱਚ ਬਖਸ਼ਿਸ਼ ਕਰਦੇ ਹਨ, ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ। ਜਿਹੜਾ ਸਮਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਲੰਘ ਗਿਆ, ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ, ਜਿਹੜੇ ਤੁਹਾਡੇ ਪਰਿਵਾਰ ਪਿੱਛੇ ਘਰ ਬੈਠੇ ਹਨ, ਦੂਰ ਦਰੇਡੇ ਵੀ ਬੈਠੇ ਹਨ, ਉਹ ਤੁਹਾਡੀ ਬਦੌਲਤ ਉਹਨਾਂ ਦੇ ਵੀ ਪਾਪ ਦਗਦ ਹੋ ਜਾਣਗੇ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਇਹ ਤਾਂ ਸਤਸੰਗਤ ਦਾ ਇਤਨਾ ਵੱਡਾ ਮਹੱਤਵ ਹੈ। ਕੋਈ ਇੱਕ ਘਰ ਦਾ ਜੀ ਗੁਰੂ ਕੀ ਸੰਗਤ ਵਿੱਚ ਜਾ ਕੇ ਹਾਜ਼ਰੀ ਭਰਦਾ, ਉਹਦੇ ਸਦਕੇ ਸਾਰੇ ਪਰਿਵਾਰ ਦੇ ਗੁਨਾਹ ਬਖਸ਼ੇ ਜਾਂਦੇ। ਸੋ ਪਿਆਰੀ ਸਾਧ ਸੰਗਤ, ਸਤਿਗੁਰ ਦੀ ਅਪਾਰ ਬਖਸ਼ਿਸ਼ ਸਾਡੇ ਤੇ ਹੋਈ ਹੈ ਜੋ ਸਮਾਂ ਆਪ ਜੀ ਦੀ ਰੱਬ ਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਦਰਬਾਰ ਵਿੱਚ, ਗੁਰੂ ਕੇ ਦਰਬਾਰ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ, ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕੋਟ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਅਤੇ ਪ੍ਰਬੰਧਕ ਕਮੇਟੀ ਦਾ ਬੇਅੰਤ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ। ਗੁਰਮੁਖ ਪਿਆਰੇ ਸਿੰਘ ਸਾਹਿਬ ਜਿਹੜੇ ਇੱਥੇ ਸੇਵਾ ਕਰਦੇ ਹਨ, ਸਾਰੇ ਹੋਰ ਜਿਤਨੇ ਵੀ ਗੁਰਮੁਖ ਮਾਈ ਭਾਈ ਗੁਰਮੁਖ ਪਿਆਰੇ ਲੰਗਰ ਵਿੱਚ, ਦਰਬਾਰ ਵਿੱਚ, ਦਫ਼ਤਰ ਵਿੱਚ ਸੇਵਾ ਕਰਦੇ ਹਨ, ਬੜਾ ਪਿਆਰ ਮਿਲਦਾ ਹੈ, ਬਹੁਤ ਪਿਆਰ ਦਿੰਦੇ ਹਨ। ਕੋਈ ਵੀ ਜੀ ਕੋਈ ਦੂਸਰਾ ਵੀ ਹੱਸ ਕੇ ਬੋਲ ਲਵੇ ਤਾਂ ਤਨ ਮਨ ਠਰ ਜਾਂਦਾ, ਅਤੇ ਜੇ ਗੁਰੂ ਕੇ ਦਰਬਾਰ ਵਿੱਚ ਆ ਕੇ ਕੋਈ ਪਿਆਰ ਕਰੇ ਤਾਂ ਮਨ ਠੰਡਾ ਹੋ ਜਾਂਦਾ। ਉਹਨਾਂ ਦੀ ਅਸੀਸ ਮਿਲਦੀ ਹੈ। ਅੱਜ ਬੜਾ ਲੰਬਾ ਸਮਾਂ ਪਿੰਡਾ ਤੈਅ ਕਰਕੇ ਸਫ਼ਰ ਕਰਕੇ ਪਹੁੰਚੇ ਹਾਂ। ਸ਼ੁਕਰ ਹੈ ਸਤਿਗੁਰ ਦਾ ਆਪ ਜੀ ਦੇ ਦਰਸ਼ਨ ਹੋਏ ਹਨ, ਹਾਜ਼ਰੀ ਭਰੀ ਹੈ। ਅਜੇ ਆਵਾਜ਼ ਪੂਰੀ ਸਹੀ ਨਹੀਂ ਕਿਉਂਕਿ ਥਕਾਵਟ ਬੜੀ ਹੈ। ਤੜਕੇ 4 ਵਜੇ ਦੇ ਅਸੀਂ ਚੱਲੇ ਹਾਂ, ਬਹੁਤ ਲੰਬਾ ਸਮਾਂ ਸਫ਼ਰ ਤੈਅ ਕਰਕੇ ਜਹਾਜ਼ ਵਿੱਚ ਆਏ, ਆਉਂਦੇ ਹਾਜ਼ਰੀ ਮਿਲ ਗਈ, ਬੜਾ ਸ਼ੁਕਰ ਹੈ। ਸੋ ਆਓ, 5 ਮਿੰਟ 10 ਮਿੰਟ ਹੋਰ ਹਨ, ਛੋਟਾ ਜਿਹਾ ਸ਼ਬਦ ਹੋਰ ਆਪ ਜੀ ਨਾਲ ਸਾਂਝ ਪਾਈਏ। ਹੇ ਸੱਚੇ ਪਾਤਸ਼ਾਹ, ਤੂੰ ਆਪਣੇ ਦਰ 'ਤੇ ਸਾਨੂੰ ਜੋੜ ਕੇ ਰੱਖੀ, ਸਾਡੇ ਗੁਨਾਹ ਬਖਸ਼ ਦਈ, ਸਾਡੀ ਬਾਂਹ ਫੜ ਕੇ ਰੱਖੀ, ਆਪ ਦੇ ਬਣਾਈ ਰੱਖੀ। ਬਸ ਇਹ ਅਸੀਸ ਦੇ ਕੇ ਸੰਗਤ ਅਰਦਾਸ ਕਰੇ ਅਤੇ ਸਾਡਾ ਸਾਰਿਆਂ ਦਾ ਭਲਾ ਹੈ।

ਸਾਹਦਾਨ ਪ੍ਰਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਿਤਰਾ ਹਮਲਾ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰਥ ਸਭ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਭ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰਾ। ਰਾਮ ਕਾਰ ਦੁਖ ਲੱਗਾ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਵ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹ ਸਿਰਜਣਹਾਰੋ। ਤੁਮ ਗਾਵਹ ਮੇਰੇ ਨਿਰਭਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਉਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਅ ਘਰ ਛਿਅ ਗੁਰ ਛਿਅ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਾਵਣ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸਤਵ ਨੈਨ ਨਨ ਨੈਨ, ਹਹਿ ਤੋਹੇ ਕਾਉ ਸਹਸ ਮੂਰਤ, ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ, ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। राग गौड़ी पूर्वी महला पंच पा करो बेनंती सुनो मेरे मीता संत टहल की बेला इहा खाट चलो हर लाहा आगे बसन सुहेला आद कटै दिन सरैणा रे मन गुरमिल काज सवारे रहाओ एहो संसार बिकार संसे मह तरियो ब्रह्म ज्ञानी जिस हे जगाए पियावै एहो रस अकथ कथा तिन जानी जा को आए सोई बिहज हो हर गुरते मन हे बसेरा निज कर महल पावो सुख सहजे

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਰਾਮ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸ਼ਬਦ ਫਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਇਨਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁੱਖ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟ ਆਣ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣਾ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਜ਼ਿਆਦਾ ਵਾਵਾਦ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Bye.

Vaheguru. Vaheguru. Vaheguru.

guru, wahai guru, wahai guru, wahai.

गुरु हाय गुरु हाय गुरु हाय गुरु हाय

time.

time.

Ah. Bye.

아, 그

Ah.

Vaheguru, Vaheguru, Vaheguru, Vaheguru.

그런

God.

Ay, gurú. Ay.

हाँ गुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Ay.

Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु वाहे।

Guru, Guru,

Who are? Who are? Who are? Who are?

Pero.

Aduh.

和爱，如

fly through, fly through.

ഒരു

ਕਰੋ।

through, life, through.

Guru, why? Guru, why? Guru.

0: Hello.
1: Bye.
0: Hello.

Ru, why, Ru.

फिर

ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਾ ਪੂਜਾ, ਪ੍ਰਭ ਕੈ ਸਿਮਰਨ ਮਿੰਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੁੱਛਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜੈ, ਪ੍ਰਭ ਕੈ ਸਿਮਰਨ ਨਾਇ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ,

ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੇ ਰਵਾਲਾ।

ਸਿਮਰਨ ਕਬੂ ਨਾ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ, ਪ੍ਰਭ ਕਹਿ ਸਿਮਰਨ ਪ੍ਰਭ ਕਹਿ ਸਿਮਰਨ ਸਹਿਜ ਸਮਾਨੀ, ਪ੍ਰਭ ਕਹਿ ਸਿਮਰਨ ਨਿਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵੇਗਾਸਨ, ਪ੍ਰਭ ਕਹਿ ਸਿਮਰਨ ਅਨਹਦ ਝੁਨਕਾਰ, ਸੁਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ,

ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋਟ ਲਗਵਾਹੀ, ਨਾਮ ਜਪੈ ਤੈ ਪਾਰ ਪਰਾਹੀ। ਅਨਕ ਬਿਗਨ ਜਾਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ

ਅਰਲੰਗ ਰਾਮਨਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੇ ਜਾਨੋ ਆਪੇ ਆਪਨ ਸੰਗ ਆਪ ਪ੍ਰਭਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨਾ ਜਾਣ ਸਗੋਏ। ਸਰਬ ਧਰਮ ਹੈ ਸ੍ਰੇਸ਼ਟ ਧਰਮ ਅਰਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲਹਿਰਿਆ।

ਕਰਤਾ ਸੰਗ ਹਸਾਇ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਵਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਬੜਾ ਅੰਧ ਵਿਆਪੇ ਨਾਨਕ ਕਾਢ ਲਿਓ ਪਰ ਵਿਆਪੇ ਆਦਿ ਅੰਤ ਜੁ ਰਾਖਨ ਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਵਨਿਤ ਪਾਵੈ ਤਾਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚਾਏ ਸਾਹ ਛੋੜ ਝੂਠ ਸੰਗ ਮਚਾਏ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਮਨ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਸਰਮ ਕਰਾਏ ਸੰਗ ਸਹਾਈ ਤਿਸ ਪਰ ਹਰਾਏ ਚੰਦਨ ਲੇਪ ਉਤਾਰੇ ਦੋਹੇ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਾ ਯਾਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਨ ਮਾਇਆ ਸ਼ਬਦ ਸੁਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਪਾਰ ਤਨ ਸਵਾਹ ਕਾਲ ਪਾਤਰ ਕੈਸੇ ਤਰੇ ਅਥਾਹ ਜਾ ਕੇ

ਬਿਰਕੀ ਛਾਇਆ ਸੁਰੰਗ ਲਾਭਿਓ ਬਿਨ ਸਿਓ ਮਨ ਪਛਤਾਵੇ ਜੋ ਦਿਸੈ ਸੋ ਚਾਲਣ ਹਾਰ ਲਪਟ ਰਿਹੋ ਤੈ ਅੰਧ ਅੰਧਾਰ ਬਟਾਊ ਸਿਓ ਜੋ ਲਾਵੇ ਨੇ ਤਾ ਕੋ ਹਾਥ ਨਾ ਆਵੇ ਕਿਹੇ ਮਨ ਹਰ ਕੇ ਰਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲਏ ਲਾਈ ਮਿਥਿਆ ਤਨ ਧਨ ਕੁਟਮ ਸਬਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜੋ ਬਿਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਆਸੁਭ ਬਸਰਾ ਮਿਥਿਆ ਰੰਗ ਸੰਗ ਮਾਇਆ ਬੇਖਸਤਾ ਮਿਥਿਆ ਧਰੋਮ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਨ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤਿਰਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਾਰ ਉਪਕਾਰਾ ਮਿਥਿਆ ਬਾਸ ਲੇਦ ਬੇਕਾਰਾ ਬਿਨ ਬੁੱਝੇ ਮਿਥਿਆ ਸਭ ਪਏ ਸਫਲ ਦੇ

ਬਲ ਜਾਓ ਰਹਿ ਤਬਰ ਕਸ਼ਬਰ ਕਮਾਵਤ ਮਨੇ ਪ੍ਰੀਤ ਮੁਖੋ ਗੰਢ ਲਾਵਤ ਜਾਣਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖਣਾ ਕਾਹੂ ਭੀਨ ਅਵਰ ਵਿਦੇਸੇ ਆਪ ਨਾ ਕਰੇ ਆਵਤ ਜਾਵਤ ਜਨਮਾ ਮਰੇ ਜਿਸਕੇ ਅੰਦਰ ਵਸੇ ਨਿਰੰਕਾਰ ਤਿਸਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੇ ਅਬਨਾ ਕੀਆ ਆਪੇ ਮਾਨੇ ਆਪੇ ਆਪ ਕਰਤ ਨਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ

ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋ ਵੀਜੈ ਮਨਾਟ ਪਹਿਰ ਤੱਕ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕਹੂ ਮਾਨੇ ਮੁਖਤਾ ਕੋ ਦਸਰ ਸਨਮਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁੱਖਨ ਪਹਿ ਰੀਜੈ ਮੰਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤ ਸਿ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਊਠ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ

ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ।

ਪਹੁੰਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਲ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾ ਸੰਗ ਸਾ ਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧੰਤੇ ਸਭ ਗੋਬਰ ਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਗਾਰ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੁਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛਰਤ ਰਵੇਲਾ ਜੋ ਇੱਛਾ ਹੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਵਸੈ ਨਾਨਕ ਉਦਰੈ ਸਾਧ ਸੁਨਰਸੈ ਸਾਧਕ ਸੰਗ ਸੁਨੋ ਹਰ ਨਾਵੋ ਸਾਧ ਸੰਗ ਹਰ ਕੇ ਗੁਣ ਗਾਵੋ ਸਾਧਕ ਸੰਗ ਨਾ ਮੰਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੇ ਪਰ ਮੀਠਾ ਸਾਧੂ ਕੈ ਸੰਗ ਘਟਘਟ ਡੀਠਾ ਸਾਧ ਸੰਗ ਭਇਆ ਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਗੀ ਬਹਿਮਾ ਭੇਦ ਨਾ ਜਾਣੇ ਜੇਤਾ ਸੁਣੇ ਤੇਤਾ ਵਖਿਆਨੇ ਸਾਧ ਕਿਪਮਾ ਤਹਿ ਗੁਣ ਤੇ ਦੂਰ ਸਾਧ ਕਿਪਮਾ ਰਹੀ ਭਰਪੂਰ ਸਾਧਗੀ ਸੋਭਾ ਕਾ ਰਾਹੀਅਨ ਸਾਧਗੀ ਸੋਭਾ ਸਦਾ ਬੇਅੰਤ ਸਾਧਗੀ ਸੋਭਾ ਉੱਚ ਤੇ ਉੱਚੀ ਸਾਧਗੀ ਸੋਭਾ ਮੁੱਚ ਤੇ ਮੁੱਚੀ

ਭਾਵੇਂ ਤਾਂ ਪਾਥਰ ਤਰਾਵੈ, ਪ੍ਰਭਾਵੇ ਨੂੰ ਸਾਸ ਤੇ ਰਾਖੇ, ਪ੍ਰਭਾਵੇ ਤਾਂ ਹਰ ਗੁਣ ਭਾਖੈ, ਪ੍ਰਭਾਵੇ ਤਾਂ ਪਾਤ ਧਾਰੇ ਆਪ ਕਰੇ ਆਪ ਨੂੰ ਵਿਚਾਰੇ, ਦੁਆ ਸਰਿਆਂਕਾ ਸੁਆਮੀ ਖਿਲੈ ਵਿਕਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰਣਾ ਆਵੈ, ਕਹੋ ਮਾਨੁਖ ਤੇ ਕਿਆ ਹੋਏ ਆਵੇ, ਜੋ ਤਸ ਭਾਵੇ ਸੋਈ ਕਰਾਵੈ, ਇਸ ਕੇ ਹੱਥ ਹੋਏ ਤਾਂ ਸਭ ਕਿਛ ਲੇ, ਜੋ ਤਸ ਭਾਵੇ ਸੋਈ ਕਰੇ, ਅਨ ਜਾਨ ਵਿਖਿਆ ਮੈਂ ਰਚੇ, ਜੇ ਜਾਨਤ ਆਪਣਾ ਬਚੈ, ਭਰਮੇ ਭੁੱਲਾ ਦੈ ਦਸਾਵੇ, ਨਮਕ ਮਾਹੇ ਚਾਰ ਕੁੰਡ ਫਿਰ ਆਵੈ, ਕਰ ਕਿਰਪਾ ਸਮਨੀ ਭਗਤ ਦੇ, ਨਾਨਕ ਤੇ ਜੰਨਾ ਮਿਲੈ, ਫਿਰ ਮੈਂ ਨੀਚ ਕੀਟ ਗਾਉ ਰਾਜ ਪਾਰ, ਬ੍ਰਹਮ ਗਰੀਬ ਨਿਵਾਜ, ਜਾ ਕਾ ਦੁਸ਼ ਕਸ਼ੂ ਨਾ ਆਵੈ, ਤਾਂ ਸਤਕਾਲ ਦੈ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੇ ਬਖਸੀਸ, ਤਾਂ ਕਾ ਲੇਖਾ ਨਾ ਗਨੇ ਜਗਦੀਸ, ਜੀਵ ਬਿਨ ਸਭ ਦਸਕੀ ਰਾਜ, ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤਾ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਾਲ ਨਾ ਇਸ ਹਾਥ, ਕਰਨ ਕਰਾਮਨ ਸਰਬ ਗੋ ਨਾਥ, ਆਗਿਆਕਾਰੀ ਬਪਰਾ ਜੀਓ, ਜੋਤ ਸੁਭਾਵੇ ਸੋਈ ਫੰਥੀਓ, ਕਬੂ ਊਚ ਨੀਚ ਮਹਿ ਬਸਾ, ਕਬੂ ਸੋਗ ਰੰਗ, ਕਬੂ ਸੋਗ ਹਰਖ ਰੰਗ।

ਨਾਨਕ ਸੰਤ ਭਾਵੇ ਤਾਂ ਉਹ ਬੀਗਤ ਪਾਏ। ਸੰਗਾ ਨਿੰਦਕ ਮਹਾਤਾਈ, ਸੰਗਾ ਨਿੰਦਕ ਖਿੰਡ ਗੰਨਾ ਪਾਈ। ਸੰਗਾ ਨਿੰਦਕ ਮਹਾ ਤਿਹਾਰਾ, ਸੰਗਾ ਨਿੰਦਕ ਪਰਮੇਸ਼ਰ ਮਾਰਾ, ਸੰਗਾ ਨਿੰਦਕ ਰਾਜ ਤੇਹੀਨ, ਸੰਗਾ ਨਿੰਦਕ ਦੁਖੀ ਆਰਦੀਨ।

ਦੁਖੀ ਇਉਂ ਬਿਲਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ। ਸੰਗਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇੰਦਰ ਨਹੀਂ ਤਰਾਪੈ। ਸੰਗਾ ਦੁਖੀ ਛੁੱਟੇ ਅਕੇਲਾ ਜੋ ਬਵਾੜ ਤਿਲ ਖੇਤ ਮਾਹੇ ਦੁਹੇਲਾ। ਸੰਗਾ ਦੁਖੀ ਧਰਮ ਤੇ ਰਹਿ ਸੰਗਾ ਦੁਖੀ ਸਦ ਮਿਥਿਆ ਕਹਿਤ। ਕਿਰਤਨੰਦਕਾ ਤੁਰਹੀ ਪਿਆ ਨਾਨਕ ਜੋਤਿ ਸੁਭਾਵੇ ਸੋਈ ਥਿਆ। ਸੰਗਾ ਦੁਖੀ ਬਿਗੜੂ ਪਏ ਜਾਏ ਸੰਗਾ ਦੁਖੀ ਕੋ ਦਰਗਾਹ ਮਿਲੇ ਸਜਾਏ। ਸੰਗਾ ਦੁਖੀ ਸਦਾ ਸਹਿਕਾਈਐ ਸੰਗਾ ਦੁਖੀ ਨਾ ਮਰੇ ਨਾ ਜੀਵਾਈਐ। ਸੰਗਾ ਦੁਖੀ ਕੀ ਪੁੱਜ ਨਾ ਆਸਾ ਸੰਗਾ ਦੁਖੀ ਉੱਠ ਚਲੇ ਨਿਰਾਸਾ। ਸੰਗਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ। ਪਿਆ ਕਿਰਤਨਾ ਮਿੱਟਾ ਕੋਏ ਨਾਨਕ ਜਾਣੈ ਸੱਚਾ ਸੋਏ। ਸਭ ਗੜ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਦਿਹਾਵੋ ਸਾਸ ਗਰਾ।

ਆਗਤੋਂ ਦੱਸੇ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੁੱਲਾ ਗਹੇ ਫਿਰੇ ਕਾਹੇ ਫਿਰੇ ਅਜਾਨ ਭੁੱਲਾ ਗਹੇ ਫਿਰੇ ਅਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹੇ ਰਬਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਤ ਸੇਤੀ ਕਰ ਜਾਹੇ

ਧੰਨ ਧੰਨ ਕਹੇ ਸਭ ਕੋਏ ਮਖੂਜਲ ਹਰ ਦਰਗੇ ਸੋਏ ਏ ਬਾਬਾ ਬਿਰਲਾਵਾ ਬਾਰੇ ਨਾਨਕ ਧਾਗੇ ਸਤਿਬਰਹਾਰੇ ਚਰਨ ਸਾਧਗੇ ਧੋਏ ਧੋਏ ਪੀ ਅਰਪ ਸਾਧੁ ਕਪਨਾ ਜੀਓ ਸਾਧਗੀ ਧੂਰ ਕਰੋ ਇਸ਼ਰਾਨ ਸਾਧੁ ਵਰ ਜਾਈਏ ਕੁਰਬਾਨ ਸਾਹ ਸੇਵਾ ਬਟਭਾਗੀ ਪਾਈਏ ਸਾਹ ਸੰਗਰ ਕੀਰਤਨ ਗਾਈਏ ਅਨਕ ਵਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਆਮਰਥ ਰਚਾਖੈ ਓਟ ਗਹੀ ਸੰਤੇ ਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵਤਾ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕੀ ਤਿਸਕਾ ਉਹ ਕਰਨੇ ਜੋਗ ਤਿਸ ਬਿੰਦੁਸਰ ਹੋਆ ਨਾ ਹੋ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਜ ਨਿਰਮਲ ਇਹ ਕਰੀ

ਨਾਨਕ ਫਲ ਪਾਵੈ ਸਰੋਕ। ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕੋ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਣਦਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਗਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਸਮਨ ਪ੍ਰਗਟਾਇਆ ਬਹਿਤੇ ਨਿਰਭਏ ਵਸਾਨਾ ਸਿਵ ਜਾਤ ਸਮਾਹੇ ਸਮਾਨਾ ਮਸਤ ਮਾਏ ਨੇ ਵਸਤ ਗਡਾਈ ਤਾਕੋ ਭਿੰਨਾ।

ਨਾਨਕ ਸੋ ਸੇਵਕ ਸਾ ਸਾ ਸੰਭਾਰੇ ਆਪਣੇ ਜਨਗਾ ਪ੍ਰਦਾ ਢਾਕੇ ਆਪਣੇ ਸੇਵਕ ਕੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਦ ਰਾਖੇ ਥਾ ਕੀ ਗਦਮਿਤ ਗੋਇ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚਤੇ ਉੱਚੇ ਜੋ ਪ੍ਰਭ ਨੇ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਸ ਪ੍ਰਗਟਾਇਆ ਨਿੱਕੀ ਗੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਸ ਨਾ ਕਾਢ ਤੇ ਆਪ ਤਾ ਕੋ ਰਾਖਤ ਦੇ ਕਰਾਤ ਮਾਨਸ ਯਤਨ ਕਰਤ ਵੋ ਭਾਂਤ ਇਸਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਅਬਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਲਾਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅਮਰ ਤੇ ਮੰਤਨ ਦਰਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਸ਼ਵਰ ਨਾ ਹੀ ਦ੍ਰਿਸ਼ਟਾਇਆ

ਇਸ ਕੇ ਦਰ ਸਭ ਮਿਠਾਵੇ ਆਪਣੇ ਸਿਆਰ ਮੇਂ ਸਗਰੀ ਛਾੜ ਤਿਜਨ ਕੀ ਤੂੰ ਸੇਵਾ ਲਾਗ ਆਪਣ ਜਾਨਾ ਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਤਪੈਰਾ। ਸਲੋਕ ਸਤਿਪੁਰਖ ਜੀ ਨੇ ਜਾਣਿਆ ਸਤਿਗੁਰ ਤਿਸਕਾ ਨਾਮੋ ਤਿਸਕੇ ਸੰਗ ਸਿੱਖ ਉਤਰਾਏ ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵੋ ਕਉ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲ ਹਿਰਾ ਗੁਰਬਚਨੀ ਹਰਨਾਮ ਛਰਾਏ। ਸਤਿਗੁਰ ਸਿੱਖੇ ਬੰਧਨ ਘੱਟ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਿਭਾਗੀ ਹੇ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਵਾਰੇ। ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮੈਂ ਸਹ ਆਪਸ ਕੋ ਕਰ ਕਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿ ਆਵੇ ਮਨ ਵਿੱਚ ਸਤਿਗੁਰ ਕੇ ਪਾਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਇਹਨੇ ਕਾਮੀ ਤਿਸਕੋਤ ਪ੍ਰਭ ਸਵਾਮੀ ਆਪਣੀ ਹੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਥ ਜਾਣੈ ਸੋ ਸਤਿਗੁਰ ਸਿਰਦੇ ਹਰ ਨਾਮਨ ਗਬਾਰ ਗੁਰ ਕੋ ਬਲ ਜਾਓ ਸਰਵਨਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕਿ ਆਪ ਨਹੀਂ ਕਛ ਭਰਮ ਸਹਿ ਸਹਿਣ ਲਿਆ ਨਾ ਜਾਈਏ ਨਾਨਕ ਐਸਾ ਗੁਰ ਬੜਬਾ।

ਆਸੇ ਨਾਨਕ ਭਰਮੋ ਦੁੱਖ ਤੈ ਤੇ ਨਾਸੇ। ਤਪਤ ਮਾਏ ਠਾਂਡ ਵਰਤਾਈ ਅਨੰਦ ਪਿਆ ਦੁੱਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਵਿਦੇਸੇ। ਪਹੁ ਜੁਕਾ ਨਿਰਭਉ ਵਸੇ, ਸਗਲ ਬਿਆਦ ਮੰਤੇ ਖੈ ਨਸੇ, ਜਿਸਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ, ਤਿਤ ਪਾਈ ਚੁਕੇ ਭ੍ਰਮ ਗਮਨ, ਸੁਨ ਨਾਨਕ ਹਰ ਹਰ ਜਸ ਰਮਨ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਦਿਨ ਸਗਰੀ ਬੋਹੀ, ਆਪਣੇ ਚਰਿਤ ਪ੍ਰਭ ਆਪ ਨਾਏ, ਆਪਣੀ ਕੀਮਤ ਆਪੇ ਪਾਏ, ਅਰਬਿੰਦ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਧ ਬੋਧ ਰਵਿਆ ਰੂਪ ਰੰਗ, ਭਏ ਬ੍ਰਗਾ ਸਾਧ ਗੈ ਸੰਗ, ਰਚ ਰਚਨਾ ਆਪਣੀ ਗਲ ਧਾਰੀ ਅਨਗ

ਰੋਗ ਨਾ ਜਾਏ, ਰੋਗ ਮਿਟੇ ਹਰ ਆਪ ਖਦਲਾਏ, ਸਰਬ ਨਿਧਾਨ ਮੇਰਾ ਨਾਮ ਨਿਧਾਨ ਜਬ ਨਾਨਕ ਦਰਗੇ ਪ੍ਰਵਾਨ, ਮਨ ਪ੍ਰਬੁੱਧ ਵਰਕੇ ਨਾਏ ਦੈ ਦਸਾਵ ਤੇ ਆ ਬੈਠਾਏ, ਤਾਗੋ ਬਿਘਨ ਨਾ ਲਾਗੇ ਗੋਏ, ਜਾਗੇ ਹਿਰਦੈ ਬਸੇ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਓ, ਭਵਨ ਸੇ ਪੂਰਨ ਹੋਏ ਆਸ ਭਗਤ ਪਾਇਆ ਆਤਮ ਬਰਗਾਦ, ਤਿਤਕਰ ਜਾਏ ਬਸੇ ਅਬਨਾਸੀ ਕਹੋ ਨਾਨਕ, ਕਾਟੀ ਜੰਫਾ ਸੇ ਤਦ ਵਿਚਾਰ ਕਹੇ ਜਨ ਸਾਚਾ, ਜਨਮ ਮਰੇ ਸੋ ਕਾ ਚੋ ਕਾ ਚਾ, ਆਵਾਗਮਨ ਮਿਟੇ ਪ੍ਰਭ ਸੇਵਾ ਆਪ ਤਿਆਗ ਸ਼ਰਨ ਗੁਰਦੇਵ, ਇਉਂ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ, ਅਨੁਕ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਗੁਰੂ ਮਨ ਲਾਏ, ਮਨ ਮੰਜਤ ਨਾਨਕ ਫਲ ਪਾਏ, ਸੰਗਨਾ ਚਾਲ

ਆਓ ਕਮਨ ਛੁਟਕਾਰ ਆ ਸਸਤੀ ਰੱਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਏ ਤਿਸ ਪੁੱਜੇ ਨਾ ਬੇਗਾਨਾ ਨਾ ਮਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਲਵਿਕ ਜਾਹੇ ਆਪ ਜਬ ਅਵਰਾ ਨਾਮ ਜਪਾਵੋ ਸੁੰਦ ਗੈਦ ਰਹਿ ਦੁਖਦ ਪਾਵੋ ਸਾਰਭੂ ਸਤਿਰ ਕੋ ਰਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਦਰ ਸਮੈਲ ਬਿਨ ਜਾਏ ਹਮੇ ਬਿਖ ਫੈਲ ਹੋਏ ਅਚੰਦ ਬਸੇ ਸੁਖ ਨਾਲ ਸਾਸ ਗਰਾ ਸਰਨਾਮ ਸੰਭਾਲ ਸ਼ਾਠ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸਾਜ ਧਰਹਾਂ ਹਰ ਪੂੰਜੇ ਸੰਜ ਕਰੋ ਬੇਵਹਾਰੀਆਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇ ਗਉ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਵ ਅਨੰਦ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿ ਪ੍ਰਭ ਆਪ ਏਕ ਅਨਕ ਵਿਸਤਾਰ ਏਕ ਤੇ ਭਏ ਏਕ ਰਾਧ

ਅਜਾਨਾਨ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਗੁੰਟ ਮੁਕਤ ਮੋਖ ਪਾਏ ਏਕ ਨਿਮਕ ਹਰਕੇ ਗੁਣ ਗਾਏ ਅਨਗਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਭਾਈ ਉਹ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਰੀ ਸੁਕਰਣੀ ਸੋਭਾ ਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ।

ਹਨੇਰਾ ਮਿਟਿਆ ਗਿਆਨ ਮਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਬਸਾਵੋ ਮਨ ਛੇ ਨਾਨਕ ਫਲ ਪਾਵੋ ਹਲਤ ਪਲ ਦੁਇ ਲਿਓ ਸਵਾਰ ਨਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ ਅੰਦਰ ਨਾਮ ਜਬੋ ਲਿਵ ਲਾਏ ਦੁਖ ਦਰਦ ਮੰਤੇ ਭਾਉ ਜਾਏ ਸਜਵਾ ਪਾਰ ਕਰੋ ਵਾਪਾਰੀ ਦਰਗੇ ਨਿਭੇ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਸਤੇ ਦੂਰ ਗਾਹ ਗੁਰ ਜਾਹੇ ਪਰੇ ਰਾਖਣ ਹਾਰ ਧਿਆਏ

ਮਧਪੂਰੀ ਅੰਮ੍ਰਿਤ ਜਾਗੀ ਦ੍ਰਿਸ਼ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਦਰ ਜਾਮੇ ਪੁਰਖ ਪ੍ਰਧਾਨ ਜਿਸਮਨ ਬਸੇ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਜੁਗਾਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਸੋਚੈ।

ਬੰਨਾ ਪੁਰੀਆ ਪਹਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰ ਹੋਈਏ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ

ਵੈਸਾ ਹੀ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖ ਖਾਹੇ

ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ ਸਿਰ ਪਾਰ ਹੋਏ।

ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਅੰਗਾਸ ਪਾਤਾਲਾ ਪਾਤਾਲ ਲਖ ਆਗਾਸਾ ਅੰਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਕਵਾਤ ਸਸ ਅਠਾਰਹ

ਵਿਚਾਰ ਕੇਤੇ ਖਬ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ।

ਸਹਿਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨੇ ਅਰਬ ਨਜਾਤ ਅਰ ਪਾਤ ਨਹ ਜਿਹ ਰੂਪ ਰੰਗ ਰੇਗ ਭੇਕੂ ਕਹਿ ਨਾ ਸਕਤ ਕਹਿ ਅਚਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤ ਉਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਭਉ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੇ ਕਵਣ ਕਰਮ ਨਾਮ ਵਰਨਤ ਸੁਮਤ।

ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ

ਨਿਵਾਸਤੰਗ ਪਰਿਵਰਗੇ ਨਿਵਾਸਤੰਗ ਸਰਗੇ ਨਿਵਾਸਤੰਗ ਪ੍ਰਭੋਗੇ ਨਿਵਾਸਤੰਗ ਸਜੋਗੇ ਨਿਵਾਸਤੰਗ ਰੰਗੇ ਨਿਵਾਸਤੰਗ ਭੰਗੇ ਨਿਵਾਸਤੰਗ ਗਮੇ ਨਮਸਤਹਤ ਰਮੇ ਨਿਵਾਸਤੰਗ ਜਲਾਸਰੇ ਨਿਵਾਸਤੰਗ ਨਿਰਾਸਰੇ ਨਿਵਾਸਤੰਗ ਜਾਤੇ ਨਿਵਾਸਤੰਗ ਪਾਤੇ ਨਿਵਾਸਤੰਗ ਅਜਬੇ ਨਿਵਾਸਤਸਤ ਅਜਬੇ

ਇਹ ਕਹਿ ਭਜੰਗ ਪ੍ਰਿਆ ਛੰਦ ਨਮੋ ਸਰਬ ਮਾਨੇ ਸਮਰਤਿ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਹੁਣੇ ਅਨੰਗੀ ਨਾਥੇ ਨਿਰਸੰਗੀ ਪ੍ਰਮਾਥੇ ਨਮੋ ਪਹਾਣ ਪਾਨੇ ਨਮੋ ਮਾਨ ਮਾਨੇ।

नमो सर्वदेशे नमो सर्वपेसे

ਅਟਲ ਸਾਜੇ ਅੱਖਰ ਧਰਮੰ ਅਲਾਹ ਕਰਬੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਹਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਪੇਵੰ ਸਰਬੰ ਕਾਲੇ ਸਰਬੰ ਪਾਲੇ ਰੁਆਲ ਛੰਦ ਤਵੈ ਪ੍ਰਸਾਦ

ਬਰਸਾਲ ਨਾਮ ਠਾਵ ਨਾ ਜਾਤ ਜਾਕਰ ਰੂਪ ਰੰਗ ਨਰੇਖ ਆਦਿ ਪੁਰਖ ਉਦਾਰ ਮੂਰਤ ਅਜੋਣ ਆਦਿ ਅਸੇਖ

ਤੇ ਕਿਹਾ ਛਿਜ ਦੇਸੇ ਕਿਹਾ ਭਿਜ ਪਿਸੇ ਕਿਹਾ ਗੰਜ ਕਰਮੇ ਕਿਹਾ ਪੰਜ ਪਰਮੇ ਕਿਹਾ ਭਿਜ ਲੋਕੈ ਕਿਹਾ ਦਿੱਤ ਸੋਕੈ ਕਿਹ ਤੂਤ ਵਰਨੇ ਕਿਹ ਭੂਤ ਕਰਨੇ ਕਿ ਰਾਜ ਪ੍ਰਭਾ ਕਿ ਧਰਮੰ ਤੁਜਾ ਹੈ।

ਜਾਣਿਆ ਕੇਸਰ ਬੱਤਰ ਗਾਉਣ ਹੈ, ਕੇਸਰ ਬੱਤਰ ਭਾਵਨ ਹੈ, ਕੇਸਰ ਬੱਤਰ ਦੇਸ ਹੈ, ਕੇਸਰ ਬੱਤਰ ਭੇਸ ਹੈ, ਕੇਸਰ ਬੱਤਰ ਰਾਜ ਹੈ, ਕੇਸਰ ਬੱਤਰ ਸਾਜ ਹੈ, ਕੇਸਰ ਬੱਤਰ ਦੀਨ ਹੈ, ਕੇਸਰ ਬੱਤਰ ਲੀਨ ਹੈ, ਕੇਸਰ ਬੱਤਰ ਜਾਹੋ, ਕੇਸਰ ਬੱਤਰ ਭਾਹੋ, ਕੇਸਰ ਬੱਤਰ ਦੇਸ ਹੈ।

ਹਰ ਨਰ ਪ੍ਰਪੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਵਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਮਨ ਸਿੰਜ ਅੰਗ ਆਸਨੇ ਭੰਗ ਉਪਮਾਮ ਪਾਰ ਗਤਮੇ ਤੇ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ

ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਵੰਤ ਕੁਵੰਤ ਕੇ ਤਾਂ ਹਮ ਸਿਧਾਰੇ।

ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਬਾਤੇ ਗਜਾਨ ਕੇ ਮਾਲ ਮਿਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਇਕ ਦਿਵਈਆ ਦਾਨਵ ਦੇਵ ਫਨੇਂਦਨ ਸਾਚਰ ਭੂਤ।

ਪਿਆਰੇ ਨੂੰ ਸਦਾ ਸੱਚ ਸੰਭਾਲੇ। ਅਗਮੇ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ, ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਜਦ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ।

ਕੋਈ ਕਹਿ ਨਾਨਕ ਕਹੇ ਨੇਤਰਾਂ ਸੇ ਸਤਿਗੁਰੂ ਮਿਲਿਆ ਹੈ ਦੇਵ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਾਚੈ ਸੁਣ ਨੈਨੋ ਪਠਾਏ ਸਾਚੈ ਸੁਣ ਨੈਨੋ ਪਠਾਏ ਸ੍ਰੀ ਨਿਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਾਖੇ ਵਿਡਾਣੀ ਤਾਂ ਕੀ ਗਤ ਕਹੀ ਨ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣ ਨੈਨੋ ਪਠਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਪੰਜ ਬਾਣੀਆਂ, ਸੁਖਮਨੀ ਸਾਹਿਬ ਦੇ ਜਾਪ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸਵਾਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਾਡੇ ਅਤਿ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਤੇ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੌਲੀ ਸਤਿਗੁਰ ਵੱਡਾ ਸਲਾਈ ਜਿਸ ਵਿੱਚ ਵੱਡੀਆਂ ਵਡਿਆਈਆਂ ਸਾਹਿਬ ਮਲਾ ਤਨਦਰੀਆਂ ਜਾਤਿ ਸੁਭਾਣਾ ਤਮਨ ਵਸਾਈਆਂ ਕਰ ਹੁਕਮ ਅਸਤਕ ਹਾਤਰ ਵਿੱਚ ਮਾਰ ਘੜਿਆ ਬੁਰੀਆਈਆਂ ਸਹਿਤ ਉਠੈ ਨੌ ਨਿਧ ਪਾਈਆਂ ਸਹਿਤ ਉਠੈ

ਤੇ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੌਣ ਤੋਂ ਅੰਮ੍ਰਿਤ ਵਿਦਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜੇ ਸਨ। ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਜੀ ਉਹਨਾਂ ਦੇ ਕੀਰਤਨੀ ਜਥਾ ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜਥਾ ਅਜੇ ਕੱਲ੍ਹ ਸਾਡੇ ਪਾਸ ਪਹੁੰਚੇ ਹਨ ਗੁਰਦੁਆਰਾ ਸਾਹਿਬ ਪਹੁੰਚਣ 'ਤੇ, ਜਿਵੇਂ ਕਹਿੰਦੇ ਹਾਂ ਸੰਗਤ ਵੱਲੋਂ ਸਵੇਰੇ ਸ਼ਾਮ ਆਪ ਜੀ ਨੂੰ ਕੀਰਤਨ ਰਾਹੀਂ ਜੋੜਿਆ ਕਰਨਗੇ। ਆਓ ਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁਖਵਾਕ ਦੀ ਕਥਾ ਆਪ ਜੀ ਨੂੰ ਸਰਨ ਕਰਾਉਣਗੇ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਦਮਨ ਟਕਸਾਲ ਵਾਲੇ, ਉਹਨਾਂ ਪਾਸੋਂ ਪਿਆਰ ਸਤਿਕਾਰ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਲੀ ਸੰਗਤ ਜੀ, ਜਿਹਨੇ ਤੁਸੀਂ ਪਿਆਰੇ ਗੁਰਸਿੱਖ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹੋ, ਲੰਗਰ ਵਿੱਚ ਕਮਾ ਰਹੇ ਸੇਵਾ ਗੁਰਸਿੱਖ ਦੂਰ ਦਰੇਡੇ ਮਾਈ ਭਾਈ ਜੀ, ਰਸਨਾ ਕਰੋ ਪਵਿੱਤਰ ਪਿਆਰ ਸਹਿਤ ਗੁਰੂ ਫਤਿਹ ਬੁਲਾਉਣ ਦਾ।

ਨਾਈ ਪਹਾਈ ਸੰਗਤੀ ਰੂਪ ਦੇ ਵਿੱਚ ਗੁਰੂ ਦਰਬਾਰ ਦੀ ਹਾਜ਼ਰੀ ਭਰੀ ਹੈ। ਅੰਮ੍ਰਿਤ ਵੇਲੇ ਦੀ ਦਾਤ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਈ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਹਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਹਵੈ।

ਜਿਹੜਾ ਸਿੱਖ ਜਪਦਾ ਹੈ ਜਪਦਾ ਹੈ ਉਸ ਸ਼ਬਦ ਦਾ ਸਦਕਾ ਸਾਰੇ ਜਨਮਾਂ ਜਨਮਾਂਤਰਾਂ ਦੇ ਬੱਜਰ ਤੋਂ ਬੱਜਰ ਪਾਪ ਜਿਹੜੇ ਉਹ ਲਹਿ ਜਾਂਦੇ ਨੇ। ਸਤਿਗੁਰੂ ਜੀ ਦੀ ਐਸੀ ਰਹਿਮਤ ਵਰਤਦੀ ਹੈ, ਸੰਗਤ ਵਿੱਚ ਆ ਕੇ ਜਨਮਾਂ ਜਨਮਾਂਤਰਾਂ ਦੇ ਕਰਮ ਵੀ ਕੱਟੇ ਜਾਂਦੇ ਨੇ। ਜਦੋਂ ਗੁਰੂ ਚਰਨਾਂ 'ਚ ਬੇਨਤੀ ਕੀਤੀ ਜਾਵੇ, ਗਰੀਬ ਨਿਵਾਜ ਤੁਸੀਂ ਲਾਜ ਰੱਖਦੇ ਹੋ, ਨਿਰਿਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਤੁਸਾਂ ਨੇ ਉਹਦੀ ਵੀ ਲਾਜ ਰੱਖ ਲਈ ਹੈ, ਉਹਦੇ ਵੀ ਪੜਦੇ ਕਜਲੇ ਨੇ। ਇੱਕ ਭਇਆ ਭੇਖ ਧਾਰੀ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਤਬ ਗੁਣ ਕਹਾ ਜਗਤ ਗੁਰਾ, ਗੁਰੂ ਸਾਹਿਬ ਜੀ ਤੁਹਾਡੀ ਵਡਿਆਈ ਕਿਵੇਂ ਕਰੀਏ, ਤੁਹਾਡੇ ਵਿੱਚ ਮਹਾਨ ਬਖਸ਼ਿਸ਼ਾਂ ਤੁਸੀਂ ਵਰਤਾਉਂਦੇ ਹੋ, ਤੁਹਾਡੀ ਬਾਰਗਾਹ ਵਿੱਚ ਆ ਗਏ ਹਾਂ, ਤੁਹਾਡੇ ਦਰ ਤੇ ਆ ਗਏ, ਸਾਡਾ ਹੋਰ ਥਾਂ ਹੀ ਕੋਈ ਨਹੀਂ ਹੈ। ਗਰੀਬ ਨਿਵਾਜ ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਓ ਨਾ ਹੀ ਜਿਸ ਮੈਂ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਗਰੀਬ ਨਿਵਾਜ ਹੀ ਹੋ ਤੁਹਾਡਾ ਬਿਰਧ ਹੈ,

ਸਿੰਘ ਸਰਨ ਕਤ ਜਾਈ ਹੈ ਜੋ ਕਰਮ ਨਾ ਨਸ। ਅਗਰ ਸ਼ੇਰ ਦੇ ਕੋਲ ਜਾਣ ਦਾ ਫਾਇਦਾ ਕੀ ਹੋਇਆ, ਜੇ ਕਿਧਰੇ ਗਿੱਦੜਾਂ ਦਾ ਹੀ ਡਰ ਰਹਿ ਜਾਵੇ ਤਾਂ ਇਹ ਤੁਹਾਡਾ ਬਿਰਧ ਹੈ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ, ਸਿੰਘ ਸਰਨ ਕਤ ਜਾਈ ਹੈ ਜੋ ਜੰਬੂ ਗ੍ਰਸ। ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਣ ਆਵੇ। ਇੱਕ ਸਵਾਂਤੀ ਬੂੰਦ ਪਪੀਏ ਬਬੀਏ ਨੂੰ ਚਾਹੀਦੀ ਹੈ, ਉਹ ਤੁਸਾਂ ਨੇ ਨਾ ਦਿੱਤੀ। ਉਸ ਤੋਂ ਬਾਅਦ ਸਵਾਂਤੀ ਬੂੰਦਾਂ ਦੇ ਨਾਲ ਤੁਸੀਂ ਸਮੁੰਦਰ ਭਰ ਦਿਓ ਤਾਂ ਫਿਰ ਉਹਨੂੰ ਜ਼ਰੂਰਤ ਨਹੀਂ, ਕਿਉਂਕਿ ਪ੍ਰਾਣ ਚਲੇ ਗਏ ਨੇ, ਤੁਸੀਂ ਲਾਜ ਰੱਖ ਦਿਓ। ਹੁਣ ਕਾਮਨ ਆਵੈ ਪ੍ਰਾਣ ਜੋ ਥਾਕੇ, ਥਿਰ ਨਹੀਂ ਕੈਸੇ ਬਿਰਮਾਵੋ। ਬੂੜ ਮੂਵੇ ਨੌਕਾ ਮਿਲੇ ਕਹੁ ਕਾਹੇ ਚੜਾਵੋ। ਜੇ ਡੋਬੀ ਜਾਈਏ ਉਦੋਂ ਬਾਅਦ ਬੇੜੇ ਆ ਜਾਣ ਤਾਂ ਫਿਰ ਬੇੜੇ ਕੀ ਕਰਨੇ ਦਾਤਾ, ਪਹਿਲਾਂ ਹੀ ਆਪਣੇ ਨਾਮ ਦੇ ਬੇੜਾ ਬਖਸ਼ਿਸ਼ ਕਰ ਦੇ। ਬੇਨਤੀ ਹੈ ਮੈਂ ਨਾਹੀ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰੱਖ ਲਿਹੋ। ਸਦਨਾ ਜਨ ਤੋਰਾ, ਤੁਹਾਡੇ ਦਰ ਦੇ ਦਾਸ ਹਾਂ ਗਰੀਬ ਨਿਵਾਜ, ਆਪ ਲਾਜ ਰੱਖੋ। ਸਤਿਗੁਰਾਂ ਦਾ ਬਿਰਧ ਹੈ, ਗੁਰੂ ਕਿਰਪਾ ਕਰਦਾ ਹੈ। ਗੁਰੂ ਸਵਾਰੀ ਸੰਗਤ ਜੀ, ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦੀਦਾਰੇ ਬਖਸ਼ੇ ਨੇ ਅਤੇ ਬੇਅੰਤ ਸੰਗਤਾਂ ਨੇ ਮੇਰੇ ਸਾਹਿਬ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਜੀ ਦਾ ਦਰਗਾਹੀ ਫੁਰਮਾਨ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਅੱਜ ਦੇ ਅੰਮ੍ਰਿਤ ਵੇਲੇ ਦੇ ਹੁਕਮਨਾਮਾ ਸਾਹਿਬ ਦਰਗਾਹੀ ਫੁਰਮਾਨ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 583 ਅਤੇ 584 ਤੇ ਸਤਿਗੁਰੂ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਗੁਰੂ ਬਖਸ਼ਿਸ਼ ਦੁਆਰੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ ਜੀ।

ਪਿਸਤਰੀਏ, ਅਗਰ ਕੰਤ ਪਤੀ ਪਰਮਾਤਮਾ ਨੂੰ ਤੂੰ ਮਿਲਣਾ ਚਾਹੁੰਦੀ ਹੈ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ, ਫਿਰ ਸੇਵਿਓ, ਫਿਰ ਪਤੀ ਪਰਮਾਤਮਾ ਦੀ ਸੇਵਾ ਤੇ ਸਿਮਰਨ ਵਿੱਚ ਲੱਗ ਜਾ। ਸ਼ਬਦ ਵਿਚਾਰ ਬੜਾ ਪਿਆਰਾ ਬਚਨ ਹੈ, ਡੱਠੈ ਮੁਕਤ ਨਾ ਹੋਵੇ ਜਿਚਰ ਗੁਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਹੀ ਵਿਚਾਰ, ਸ਼ਬਦ ਤੋਂ ਗਿਆਨ ਪ੍ਰਾਪਤ ਕਰ ਤਾਂ ਗੁਰੂ ਦਾ ਸ਼ਬਦ ਕੀ ਹੈ ਅੰਦਰ ਗਿਆਨ ਪ੍ਰਕਾਸ਼ ਕਰੇਗਾ। ਗੁਰ ਕਾ ਸ਼ਬਦ ਉਜਾਰੋ ਦੀਪਾ, ਬਿਣਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਬਿਸਮਨ ਬਿਸਮ ਭਏ ਜੋ ਪੇਖਿਓ, ਕਹਿਣ ਨ ਜਾਏ ਬੜਿਆਈ, ਮਗਨ ਭਏ ਊਆ ਸੰਗ ਮਾਤੇ, ਓਤ ਪੋਤ ਲਪਟਾਈ, ਆਲ ਜਾਲ ਨੇ ਕਸ਼ੁ ਜੰਜਾਰਾ, ਅੰਗ ਬੁੱਧ ਨੇ ਕੋਹਰਾ, ਊਚਨ ਊਚਾ ਬੀਚਨ ਖੀਚਾ, ਹਉ ਤੇਰਾ ਤੂੰ ਮੋਰਾ, ਏਕ ਪਸਾਰਾ ਏਕ ਅੰਕਾਰਾ, ਏਕ ਪਸਾਰਾ ਏਕ ਹੈ ਅਪਰ ਅਪਾਰਾ, ਏਕ ਬਸਥੀਰਨ ਏਕ ਸੰਪੂਰਨ, ਏਕ ਹੈ ਪ੍ਰਾਣ ਅਧਾਰਾ, ਨਿਰਮਲ ਨਿਰਮਲ ਊਚਾ ਊਚੋ, ਉਹ ਨਿਰਮਲ ਤੋਂ ਨਿਰਮਲਾ ਹੈ, ਉੱਚਿਆਂ ਤੋਂ ਉੱਚਾ ਹੈ, ਪਵਿੱਤਰ ਤੋਂ ਪਵਿੱਤਰ ਹੈ। ਸ਼ਬਦ ਅੰਦਰ ਗਿਆਨ ਕਰਾਵੇਗਾ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ, ਫਿਰ ਸੇਵਿਓ, ਉਹਦੀ ਸੇਵਾ ਕਰ, ਕੰਤ ਦੀ ਪ੍ਰਾਪਤੀ ਹੋ ਜਾਵੇਗੀ। ਨਾਲ ਦੀ ਨਾਲ ਬੇਨਤੀ ਕਰਨੀ ਹੈ, ਗਰੀਬ ਨਿਵਾਜ ਮੇਰੀ ਜਿੰਦ ਡਰਦੀ ਹੈ, ਜਿਸ ਵੇਲੇ ਮੈਂ ਸੰਸਾਰ ਸਮੁੰਦਰ ਤੋਂ ਦੇਖਦੀ ਹਾਂ, ਕੰਤ ਜੀ ਤੁਹਾਡੀ ਪ੍ਰਾਪਤੀ ਕਿਵੇਂ ਹੋਵੇ, ਤਾਂ ਬੇਨਤੀ ਕਰਨੀ ਹੈ, ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਮੈਂ ਤੁਹਾਡੇ ਅੱਗੇ ਪੁਕਾਰ ਕਰਨੀ, ਹੋਰ ਥਾਂ ਕੋਈ ਨਹੀਂ ਹੈ ਮੇਰੇ ਕੋਲ, ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ। ਤਾਂ ਗੁਰੂ ਜਿਹੜਾ ਡਰ ਦੂਰ ਕਰ ਦੇਵੇਗਾ, ਪਤੀ ਦੀ ਪ੍ਰਾਪਤੀ ਹੋ ਜਾਵੇਗੀ। ਭੈ ਹੈ ਗਰੀਬ ਨਿਵਾਜ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਜਾਂ ਕਰਸੀ ਪੀਓ, ਪਤੀ ਪ੍ਰਤੱਖ ਜਿਵੇਂ ਮਿਲਦਾ ਕਿਹੋ ਜਿਹਾ ਵਿਵਹਾਰ ਕਰੇਗਾ। ਹੇ ਪਤੀ ਪਰਮਾਤਮਾ ਮੇਰੀ ਜਿੰਦ ਡਰਦੀ ਹੈ, ਤਾਂ ਮਹਾਰਾਜ ਕਹਿੰਦੇ ਡਰ ਨਾ, ਮੇਰੇ ਗੁਰੂ ਸ਼ਬਦ ਦੀ ਵਿਚਾਰ ਕਰ। ਡਰਦਾ ਤੇ ਉਹ ਹੁੰਦਾ ਹੈ, ਸੋ ਡਰ ਹੈ ਜੇ ਪਾਪ ਕਮਾਵ ਦਾ ਧਰਮੀ ਮਕਸੇਦ। ਅਗਰ ਪਤੀ ਪਰਮਾਤਮਾ ਨੂੰ ਚਾਹੁੰਦੀ ਹੈ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਫਿਰ ਸੇਵਿਓ, ਹੇ ਸਖੀਏ ਉਹਦੀ ਸੇਵਾ ਵਿੱਚ ਲੱਗ। ਅਗਲੇ ਬੋਲ ਬੜੇ ਪਿਆਰੇ ਆ ਰਹੇ ਨੇ, ਅਵਗਣਵੰਤੀ ਪਿਰ ਨਾ ਜਾਣੀ ਮੁੱਠੀ ਰੂਵੈ ਕੰਤ ਵਿਸਾਰ। ਜਿਹੜੀ ਗੁਨਾਹਗਾਰ ਜੀਵ ਰੂਪ ਇਸਤਰੀ ਹੈ, ਪਤੀ ਪਰਮਾਤਮਾ ਨੂੰ ਜਾਣਦੀ ਨਹੀਂ ਹੈ, ਉਹਦੀ ਮਹਿਮਾ ਨੂੰ ਨਹੀਂ ਜਾਣਦੀ, ਉਹਦੀ ਵਡਿਆਈ ਨੂੰ ਨਹੀਂ ਜਾਣਦੀ, ਕਾਰਨ ਕੀ ਹੈ, ਮੁੱਠੀ ਉਹ ਲੁੱਟੀ ਗਈ ਹੈ, ਵਿਕਾਰਾਂ ਨੇ ਉਹਨੂੰ ਠੱਗ ਲੈਣਾ ਕੀਤਾ, ਮੁੱਠੀ ਤੋਂ ਭਾਵ ਦਾ ਲੁੱਟਿਆ ਜਾਣਾ, ਠੱਗਿਆ ਜਾਣਾ। ਅਚਾਨਕ ਬੰਦਾ ਕਹਿੰਦਾ ਜੀ ਫਲਾਣੇ ਬੰਦੇ ਨੇ ਮੈਨੂੰ ਠੱਗ ਲਿਆ। ਜਿਹੜੇ ਵਿਸ਼ੇ ਵਿਕਾਰ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਕਰਕੇ ਉਹ ਠੱਗੀ ਗਈ ਹੈ। ਤਾਂ ਮਹਾਰਾਜ ਕਹਿੰਦੇ ਜਿਵੇਂ ਕੋਈ ਪ੍ਰਤੱਖ ਬੰਦਾ ਲੁੱਟਿਆ ਜਾਵੇ ਤਾਂ ਫਿਰ ਉਹ ਕੇਵਲ ਰੋਂਦਾ ਹੀ ਹੈ, ਕਹਿੰਦਾ ਜੀ ਮੇਰਾ ਨਾਂ ਧੋਖਾ ਹੋ ਗਿਆ, ਮੇਰਾ ਨਾਂ ਇੱਦਾਂ ਹੋ ਗਿਆ, ਕਈ ਗੱਲਾਂ ਅੱਗੇ ਤੋਂ ਅੱਗੇ ਚੱਲਦੀਆਂ ਨੇ, ਉਹ ਰੋਂਦਾ ਹੈ, ਪੁਕਾਰ ਕਰਦਾ ਹੈ। ਗਰੀਬ ਨਿਵਾਜ ਜੀ ਕਹਿੰਦੇ ਰੋਵੈ ਕੰਤ ਵਿਸਾਰ, ਵਿਕਾਰਾਂ ਨੇ ਉਹਨੂੰ ਠੱਗ ਲੈਣਾ ਕੀਤਾ ਹੈ, ਪਤੀ ਪਰਮਾਤਮਾ ਨੂੰ ਉਹਨੇ ਛੱਡ ਦਿੱਤਾ, ਰੋਵੈ ਫਿਰ ਉਹ ਰੋਂਦੀ ਹੈ, ਫਿਰ ਉਹਦਾ ਰੋਣਾ ਜਿਹੜਾ ਪੁਕਾਰ ਜਿਹੜਾ ਕੋਈ ਸੁਣਦਾ ਨਹੀਂ। ਕਾਰਨ ਕੀ ਹੈ, ਅਵਗਣਵੰਤੀ ਗੁਣਾਹਾਂ ਕਰਕੇ, ਅਵਗੁਣਾ ਕਰਕੇ ਪਤੀ ਪਰਮਾਤਮਾ ਤੋਂ ਦੂਰ ਹੋ ਗਈ ਹੈ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਰਹਿਣਾ ਹਮੇਸ਼ਾ, ਨਿਮਰਤਾ ਵਿੱਚ ਆ ਕੇ, ਗਰੀਬ ਨਿਵਾਜ ਹਉ ਅਪਰਾਧੀ ਗੁਣਹਗਾਰ, ਹਉ ਬੇਮੁੱਖ ਮੰਦਾ, ਮੇਰੇ ਵਿੱਚ ਗੁਨਾਹਾਂ ਨੇ, ਚੋਰ ਯਾਰ ਜੁਆਰ ਹਉ ਪਾਰ ਕਰ ਜੋ ਹੰਦਾ, ਮੈਂ ਚੋਰ ਵੀ ਆ, ਮੈਂ ਜੁਆਰੀਆ ਵੀ ਆ, ਮੈਂ ਜੂਏ ਬਾਜ ਹਾਂ, ਮੈਂ ਪਰ ਪੁਰਖਾਂ ਵੱਲੇ ਵੇਖਦਾ ਹਾਂ, ਤੱਕਦਾ ਹਾਂ, ਚੋਰ ਯਾਰ ਜਵਾਰ ਹਾਂ ਪਰ ਕਰ ਜੋ ਹੰਦਾ, ਪ੍ਰਾਏ ਘਰਾਂ ਨੂੰ ਵੇਖਦਾ ਰਹਿੰਦਾ ਹਾਂ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਵਿਸ਼ਵਾਸ ਘਾਤੀਆ ਕਿਰਤ ਕੰਨ, ਮੇਰੇ ਇਹੋ ਜਿਹੇ ਹਾਲਾਤ ਨੇ, ਵਿਸ਼ਵਾਸ ਘਾਤੀਆ ਕਿਰਤ ਕੰਨ, ਮੈਂ ਕੋ ਨਾ ਰੱਖਦਾ, ਮੈਨੂੰ ਕੋਈ ਠਾਂ ਹੀ ਨਹੀਂ ਦਿੰਦਾ, ਮੈਨੂੰ ਕੋਈ ਢੋਈ ਨਹੀਂ ਮਿਲਦੀ ਹੈ। ਹੁਣ ਤੇ ਤੁਹਾਡੇ ਦਰ ਤੇ ਆ ਗਏ ਆ ਗਰੀਬ ਨਿਵਾਜ, ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਨਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ। ਗਰੀਬ ਨਿਵਾਜ ਕਿਰਪਾ ਕਰੋ, ਵਿਸ਼ਵਾਸ ਘਾਤੀਆ ਕਿਰਤ ਕੰਨ, ਮੈਂ ਕੋ ਨਾ ਰਖੰਦਾ, ਤੇ ਗੁਰੂ ਦੀ ਆਵਾਜ਼ ਆਵੇਗੀ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ।
अवगुणवंती मेरे विच गुणा ने पति परमात्मा नूं भुला दिता है जीव रूप स्त्री ने रोवै कंत समाल सदा गुण सार ना पिर मरे न जाए। एक ते जीव रूप स्त्री वह है जिहड़ा तुसीं सुनिया है पति परमात्मा नूं भुला के रोंदी है विकारां विच ठगी गई है। एक ओ प्यारी जीव रूप स्त्री है जिहदी बिरती गुरमुखां वाली है रोवै कंत समाल उहदे अंदर वैराग ही इन्ना महाराज ने भर दिता है प्रेम ही इन्ना पैदा गुरु ने कर दिता है नाल दी नाल तां वाहिगुरु वाहिगुरु वाहिगुरु वाहिगुरु शब्द नूं जपी जांदी है ते अखां विच्चों त्रिप त्रिप जल दी झड़ी लगी होई है। मैं नैनी नींद न आवे जियो भावे आनन पाणी मिल मेले प्रीतमा जियो हो तुद बिन खरी निमाणी। मैं नीर वाहे वाहे चल जियो कोई आण मिलावे मेरा प्रीतम प्यारा कोई है मेरे प्यारे नाल मिला देवे। ओदे विछोड़े करके रो रही है उन्हूं चेते करदी अंदरों वराग आ रहा है। तां गुरु सवारी संगत जी संगत तो बिना कदे वराग पैदा नहीं हुंदा संगत विच आवेगा प्रेम पैदा होवेगा प्रेम दे विच्चों वराग आवेगा वराग दे विच जदों सहज सहज विच गुरु गुरु नूं जपेगी प्राप्ति हो जाएगी। भगत साहिब भगत रविदास जी दे बड़े प्यारे बचन ने कहिंदे चित सिमरन करो नैण अवलोकनो सरवण बाणी सो जस पूर राखो मन सो मत कर करो चरण हिरदय धरो रसन अमृत राम नाम भाखो मेरी प्रीत गोबिंद स्यो जिन घट मैं तो मोल महंगी लाई जी सट साध संगत बिना भाव नहीं उपज भाव बिन भगत नहीं होए तेरी कह रवदासक बेनती हर स्यो पैज राखो राजा राम मेरी। संगत तो बिना प्रेम पैदा नहीं हुंदा वैराग आउंदा उस वैराग विच जद अखां चो एक एक त्रिप जिगदा है ना थले तो सत पुरश क्या कर दे एक एक अथरू जिहड़ा करोड़ा करोड़ा पापा नूं धो के नष्ट कर दिंदा है हिरदा साफ कर दिंदा अंदरों सच्चा वैराग होवे दिखावे वाला वैराग ना होवे दिखावे वाला वैराग जिहड़ा प्रवान नहीं है। तो महाराज कृपा करदे ने रोवै कंत समार जीव रूप स्त्री कंत पति परमात्मा नूं चेते करदी संभालदी अंदर साभ साभ के रखदी जिवें कोई बहुती कीमती चीज होवे वस्तु होवे उहदी संभाल कीती जांदी है। तुसीं इस गल नूं तां भली प्रकार जाणदे हो कि गुरु दे शब्द तों बिना कीमती चीज संसार विच है ही कोई नहीं है जिहदा कदे मुल ही नहीं पैंदा मुल्लो आ मुल आख्या ना जा उहनूं संभालदी है अंदर साभ के रखदी है ते शब्द दी विचार करदी है वराग आउंदा है उस वराग विच मिलदी तांग है। गुरमुख जाता शब्द पछाता साचा प्रेम समाए देखो बोल आ गए ने सच्चा प्रेम है झूठा नहीं है साची प्रीत हां जी हम तुम स्यों जोरी फिर अर्ज करा झूठी नहीं है भगत साहब जी कहिंदे साची प्रीत बिल्कुल सच्ची है ये नहीं है जिन मन होर मुख होर से कंडे कच्चिया ये प्रीति नहीं है अंदर सच्चा इश्क है रत्ते इश्क खुदाए रत्ते रत्ते गए ने उहदे इश्क विच प्रेम इन्ना हो गया है रत्ते इश्क खुदाए रंग दीदार के विसरिया जिन नाम ते भोए भार थीए कहिंदे जिन्हां नूं ना विसर गया धरती ते वाधू दा ही बेकार दा ही उन्हां ने भार पाया होया। तां कहिंदे साची प्रीत हम तुम स्यों जोरी फिर शब्द विच बोल आउंदे ने माधवे तुमन तोरो माधवे हे मेरे परमात्मा वाहिगुरु जी तुसीं बेशक तोड़नी तोड़ लो मैं प्रीति थोड़ी तोड़नी है क्योंकि तुहाथों बिना ते मेरा टिकाणा ही कोई नहीं है केड़ा थां है माधवे तुमन तोरो तो हम नहीं तोरा तुम स्यो तोर कवन स्यो जोर है तुहाडे नाल तोड़ के किहदे नाल जोड़िए तुहाडे वर्गा होर समर्थ कोई नहीं इहनूं सच्ची प्रीति आखिया है। गरीब निवाज जी कृपा करदे ने
ਸਾਚਾ ਪ੍ਰੇਮ ਸਮਾਏ। ਸੱਚ ਦੇ ਪ੍ਰੇਮ ਦੇ ਵਿੱਚ ਭੇਦ ਹੋ ਗਈ ਹੈ। ਤੁਹਾਨੂੰ ਸੌਖਾ ਬੋਲ ਤੁਸੀਂ ਪੜ੍ਹ ਲਓ, ਸਾਚ ਕਹੋ ਸੁਣ ਲਿਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਜਦੋਂ ਪ੍ਰੇਮ ਪੈਦਾ ਹੋਇਆ ਫਿਰ ਸ਼ਬਦ ਨਾਲ ਸਾਚ ਬਣ ਗਈ ਹੈ, ਸ਼ਬਦ ਦੀ ਪਛਾਣ ਹੋ ਗਈ ਹੈ ਵੀ ਗੁਰੂ ਦਾ ਸ਼ਬਦ ਹੀ ਜੀਵਨ ਮੁਕਤ ਕਰਨ ਵਾਲਾ ਹੈ, ਗੁਰਮੁਖ ਜਾਤਾ। ਤੇ ਉਹਨਾਂ ਗੁਰਮੁਖਾਂ ਨੇ ਮੇਰੇ ਵਾਹਿਗੁਰੂ ਜੀ ਨੂੰ ਜਾਣ ਲਿਆ, ਪਛਾਣ ਪੈ ਗਈ ਹੈ, ਉਹਦੇ ਨਾਲ ਇੱਕ

ਸ਼੍ਰੀ ਵਾਹਿਗੁਰੂ। ਜਨ ਤੋਂ ਭਾਵ ਜਿਨ੍ਹਾਂ ਨੇ ਆਪਣਾ ਪੇਰ ਨਹੀਂ ਜਾਤਾ, ਆਪਣਾ ਪਤੀ ਪਰਮਾਤਮਾ ਨਹੀਂ ਜਾਣਿਆ, ਪਰਮਾਤਮਾ ਦੇ ਸਾਂਝ ਨਾਲ ਨਹੀਂ ਪਾਈ, ਫਲਬਰ ਦਾਤਾ ਉਹਨਾਂ ਨੂੰ ਕਰਮਾਂ ਦਾ ਫਲ ਮਿਲਦਾ ਹੈ। ਕੂੜ ਝੂਠੀ ਹੈ, ਮੁੱਠੀ ਕੇ ਠੱਗੀ ਗਈ ਹੈ, ਝੂਠ ਦੇ ਵਿੱਚ ਹੀ ਗੁਲਤਾਨ ਹੈ, ਕਿਉਂਕਿ ਉਹਦੇ ਨਾਲ ਸਾਂਝ ਨਹੀਂ ਪਾਈ, ਹੋਰ ਥਾਵਾਂ ਤੇ ਭਟਕਦੀ ਰਹੀ ਹੈ। ਜੈਸੇ ਬਛਰਾ ਬਿਸ਼ਰ ਪਰੈ ਆਣ ਗਾਏ ਥਨ, ਦੁਗਧ ਨਾ ਪਾਣ ਕਰੈ ਮਾਰਤ ਹੈ ਲਾਤ ਕੀ। ਜੈਸੇ ਮਾਣ ਸਰ ਤਿਆਗ ਆਣ ਸਰ ਜਾਏ ਬੈਠੇ ਹੰਸ, ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੀ। ਜੈਸੇ ਰਾਜ ਦੁਆਰ ਤਜ ਆਣ ਦੁਆਰ ਜਾਤ ਜਨ, ਹੋਤ ਮਾਣ ਭੰਗ ਮਹਿਮਾ ਰਾ ਕਾਹੂ ਬਾਤ ਕੀ। ਤੈਸੇ ਗੁਰ ਸਿੱਖ ਆਣ ਦੇਵ ਕੀ ਸ਼ਰਨ ਜਾਹੇ, ਰਹਿਓ ਨਾ ਪਰਤ ਨਾ ਸਕਤ ਨਾ ਪਾਤ ਕੀ। ਸ਼੍ਰੀ ਮਾਨ ਭਾਈ ਸਾਹਿਬ ਜੀ ਕਹਿੰਦੇ ਗਾਂ ਦਾ ਵਛਾ ਵਛੀ ਮਾਂ ਨੂੰ ਛੱਡ ਕੇ ਦੂਜੇ ਥਾਂ ਤੇ ਜਾ ਕੇ ਧਾਰਾ ਲੈਣ ਦਾ ਯਤਨ ਕਰੇ, ਸਿਆਣੇ ਜਿਮੀਦਾਰਾਂ ਨੂੰ ਪਤਾ ਹੈ ਫਿਰ ਕੀ ਹੁੰਦਾ, ਮੁੱਥ ਚਬਾੜੇ ਤੇ ਛੜ ਵੱਜਦੀ ਹੈ, ਲੱਤ ਵੱਜਦੀ ਹੈ, ਉੱਥੇ ਦੁੱਧ ਨਹੀਂ ਮਿਲਣਾ। ਪਿਆਰ ਵਾਲਿਆ ਸਿੱਖਾ, ਗੁਰੂ ਨੂੰ ਛੱਡ ਕੇ ਅਗਰ ਹੋਰ ਥਾਂ ਤੇ ਜਾਵੇਗਾ ਤੇ ਹਾਲਤ ਉਹਦੇ ਵਾਲੀ ਬਣ ਜਾਣੀ ਹੈ। ਦੂਜਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਹੈ, ਹੰਸਾਂ ਦਾ ਚੁਗਣਾ ਹੈ ਮੋਤੀ, ਅਗਰ ਮਾਨ ਸਰੋਵਰ ਨੂੰ ਛੱਡ ਕੇ ਮੋਤੀਆਂ ਨੂੰ ਛੱਡ ਕੇ ਹੋਰ ਥਾਂ ਤੇ ਜਾ ਕੇ ਬੈਠਣਗੇ, ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੀ। ਭੁਗਤ ਗਿਆਨ, ਭੁਗਤ ਨਾਮ ਹੁੰਦਾ ਪਦਾਰਥਾਂ ਦਾ, ਅੰਦਰ ਦੀ ਭੁੱਖ ਮਿਟਾਉਣ ਵਾਸਤੇ ਹੋਰ ਥਾਂ ਤੋਂ ਨਹੀਂ ਮਿਲਣਾ। ਸਿੱਖ ਦਾ ਭੋਜਨ ਕੇਵਲ ਗੁਰੂ ਦੇ ਕੋਲ ਹੈ, ਸਿੱਖ ਕੇਵਲ ਗੁਰੂ ਦੇ ਕੋਲ ਆਉਂਦਾ ਹੈ। ਤੀਜਾ ਬੋਲ ਭਾਈ ਸਾਹਿਬ ਜੀ ਕਹਿੰਦੇ ਰਾਜੇ ਨੂੰ ਛੱਡ ਕੇ ਹੋਰ ਨੌਕਰਾਂ ਦੇ ਕੋਲ ਪੁਕਾਰ ਕਰੇ, ਕੋਈ ਨਹੀਂ ਸੁਣਦਾ, ਗੁਰੂ ਕੋਲ ਪੁਕਾਰ ਕਰ। ਤੇਵੇਂ ਸਿੱਖ ਹੋਰ ਥਾਂ ਤੇ ਆਣ ਦੇਵ, ਹੋਰ ਦੇਵੀ ਦੇਵਤਿਆਂ ਕਈ ਥਾਵਾਂ ਤੇ ਭਟਕਦਾ ਰਵੇ। ਤਾਂ ਭਾਈ ਸਾਹਿਬ ਜੀ ਕਹਿੰਦੇ ਪ੍ਰਾਪਤੀ ਨਹੀਂ ਹੈ, ਕੇਵਲ ਰੋਣਾ ਰਹਿ ਜਾਂਦਾ, ਝੂਠ ਹੀ ਝੂਠ ਹੈ। ਇਸ ਕਰਕੇ ਗਰੀਬ ਨਿਵਾਸ ਜੀ ਕਹਿੰਦੇ ਨੇ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ, ਝੂਠ ਹੈ, ਠੱਗੀ ਗਈ ਹੈ, ਪਤੀ ਪਰਮਾਤਮਾ ਦੇ ਨਾਲ ਉਹਦੀ ਸਾਂਝ ਨਹੀਂ ਬਣੀ। ਸੁਣਿਓ ਕੰਤ ਮਹਿਲੀਓ ਫਿਰ ਸੇਵਿਓ ਸ਼ਬਦ ਵਿਚਾਰੇ। ਹੇ ਸਖੀਏ ਸੁਣ, ਧਿਆਨ ਦੇ ਕੇ ਸੁਣ, ਸੁਣਨ ਦਾ ਬਹੁਤ ਵੱਡਾ ਕਾਰਜ ਹੁੰਦਾ ਜੀ। ਸੁਣਨ ਵਾਸਤੇ ਗੁਰੂ ਨਾਨਕ ਮਹਾਰਾਜ ਨੇ ਚਾਰ ਪੌੜੀਆਂ ਉਚਾਰੀਆਂ ਨੇ, ਮਹਾਰਾਜ ਨੇ ਬਚਨ ਕੀਤੇ ਨੇ, ਸੁਣਿਆ ਸਿੱਧ ਪੀਰ ਸੁਰਨਾਥ, ਚਾਰ ਪੌੜੀਆਂ ਨੇ ਸੁਣਦੀਆਂ, ਬਹੁਤ ਵੱਡਾ ਮਹਾਤਮਾ ਹੈ। ਫਿਰ ਗਰੀਬ ਨਿਵਾਜ ਕਹਿੰਦੇ ਸੁਣਿਆ ਈਸ਼ਰ ਬ੍ਰਹਮਾ ਇੰਦ, ਕਿੱਥੋਂ ਕਿੱਥੋਂ ਤੱਕ ਸੁਣ ਕਰਕੇ ਪਹੁੰਚੇ ਨੇ, ਸੁਣਨ ਦਾ ਬਹੁਤ ਵੱਡਾ ਮਹਾਤਮ ਹੈ। ਤੀਜੀ ਪੌੜੀ ਹੈ ਸੁਣਿਆ ਸੱਤ ਸੰਤੋਖ ਗਿਆਨ, ਚੌਥੀ ਪੌੜੀ ਹੈ ਸੁਣਿਆ ਸਰਾਂ ਗੁਣਾ ਕੇ ਗਾ, ਕਿੱਥੋਂ ਤੱਕ ਬਚਨ ਪਵਾ ਗਏ ਨੇ। ਮਹਾਰਾਜ ਕਹਿੰਦੇ ਸੁਣਨ ਦਾ ਬਹੁਤ ਵੱਡਾ ਮਹਾਤਮ ਹੈ, ਸੁਣਤੇ ਪੁਨੀਤ ਉਹ ਪੁਨੀਤ ਹੋ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਸੁਣ ਫਿਰ ਸੇਵਿਓ, ਪਤੀ ਪਰਮਾਤਮਾ ਦੀ ਟਹਿਲ ਕਰ, ਸੇਵਾ ਵਿੱਚ ਲੱਗ, ਉਹਦੇ ਸਿਮਰਨ ਵਿੱਚ ਲੱਗ, ਸ਼ਬਦ ਦੀ ਵਿਚਾਰ ਕਰ, ਤਾਂ ਤੈਨੂੰ ਪ੍ਰਾਪਤੀ ਹੋ ਜਾਵੇਗੀ। ਸਭ ਜਗ ਆਪ ਉਪਾਇਓ ਹੁਣ ਆਵਣ ਜਾਣ ਸੰਸਾਰਾ, ਸ਼ਬਦ ਦੁਆਰੇ ਪਤਾ ਲੱਗ ਜਾਵੇਗਾ ਆ ਸੰਸਾਰ ਦੀ ਰਚਨਾ ਜਿਹੜੀ ਹੈ। ਗੁਰੂ ਸਵਾਰੀ ਸੰਗਤ ਜੀ, ਸੰਸਾਰ ਦੀ ਰਚਨਾ ਜਿਹੜੀ ਹੈ ਕਿਹਨੇ ਰਚੀ ਹੈ? ਸਭ ਜਗ ਆਪ ਉਪਾਏ, ਹੁਣ ਸਾਰੇ ਜਗ ਨੂੰ ਆਪ ਮਹਾਰਾਜ ਨੇ ਪੈਦਾ ਕੀਤਾ ਹੈ, ਇਹ ਰਚਨਾ ਜੀ ਰਚੀ ਹੋਈ ਹੈ। ਤੁਹਾਨੂੰ ਬੋਲ ਯਾਦ ਆ ਜਾਣਾ ਜੇ ਸਾਧੋ ਰਚਨਾ ਰਾਮ ਬਨਾਈ, ਇਹ ਰਚਨਾ ਜਿਹੜੀ ਹੈ, ਚਿੱਤਰਕਾਰੀ ਜਿਹੜੀ ਹੈ, ਮੇਰੇ ਵਾਹਿਗੁਰੂ ਜੀ ਨੇ ਚਿੱਤਰਕਾਰੀ ਸੰਸਾਰ ਦੀ ਰਚੀ ਹੋਈ ਹੈ। ਤਾਂ ਇੱਕ ਪਾਸੇ ਜਾ ਕੇ ਗਰੀਬ ਨਿਵਾਜ ਕਹਿੰਦੇ ਅੰਤ ਵਿੱਚ ਜਾ ਕੇ ਜਗ ਰਚਨਾ ਸਭ ਝੂਠ ਹੈ, ਜਿਵੇਂ ਬੱਦਲਾਂ ਦੀ ਛਾਂ ਝੂਠੀ ਹੈ, ਜਿਵੇਂ ਦੀਵੇ ਦੀ ਲਾਟ ਝੂਠੀ ਹੈ, ਬੁੱਝ ਜਾਂਦੀ ਹੈ ਹਵਾ ਆਉਣ ਦੇ ਨਾਲ, ਫੁੱਲਾਂ ਵਾਲੀ ਸੁਗੰਧੀ ਖਤਮ ਹੋ ਜਾਂਦੀ ਹੈ, ਸਭ ਝੂਠੀਆਂ ਗੱਲਾਂ ਨੇ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਗੁਰਮੁਖ ਸੁੱਖ ਫਲਦਾਤ ਸ਼ਬਦ ਸੰਭਾਲੀਅਨ। ਕੇਵਲ ਸ਼ਬਦ ਅਟਲ ਹੈ, ਬਾਕੀ ਸਭ ਝੂਠ ਹੈ। ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਸਭ ਜਗ ਆਪ ਉਪਾਏ, ਹੁਣ ਜਗ ਨੂੰ ਪੈਦਾ ਆਪ ਕੀਤਾ ਹੈ,
ਤਾਂ ਆਪ ਪੈਦਾ ਕਰਕੇ ਆਵਣ ਜਾਣ ਸੰਸਾਰ ਤੇ ਜੱਗ ਵਿੱਚ, ਆਉਣਾ ਤੇ ਜਾਣਾ, ਜਾਣਾ ਤੇ ਆਉਣਾ, ਆਉਣਾ ਤੇ ਜਾਣਾ, ਜੰਮਣਾ ਤੇ ਮਰਨਾ, ਮਰਨਾ ਤੇ ਜੰਮਣਾ, ਇਹ ਸਤਿਗੁਰਾਂ ਨੇ ਰਚ ਦਿੱਤਾ। ਕੋਈ ਆ ਰਿਹਾ, ਕੋਈ ਜਾ ਰਿਹਾ, ਸੰਸਾਰ ਦੀ ਰਚਨਾ ਅਸੀਂ ਰਚ ਦਿੱਤੀ ਹੈ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਤਾਂ ਹੀ ਤਾਂ ਕਹਿੰਦੇ ਜੱਗ ਦੀ ਰਚਨਾ ਅਸੀਂ, ਇਹ ਕਿਵੇਂ ਹੈ ਜੈ

ਦੇ ਪਿਆਰਿਆ ਮਿੱਤਰਾ ਜਿਵੇਂ ਮੋਹਲੇ ਧਾਰ ਮੀਂਹ ਪੈਂਦਾ ਜੇ, ਉਹ ਏਦਾਂ ਦੇ ਬੁਲਬੁਲੇ ਜੇ ਪੈਦਾ ਹੋ ਜਾਂਦੇ ਨੇ, ਮੋਹਲੇ ਧਾਰ ਮੀਂਹ ਪੈਂਦਾ ਰੁੜਦੇ ਜਾਂਦੇ ਨੇ ਪਖਾਨਿਆਂ ਜਿਹਾ ਵਾਂਗੂ ਗੁਬਾਰਿਆਂ ਵਾਂਗੂ। ਬੰਦਾ ਵੇਖਦਾ ਹੈ ਸੱਚਾ ਹੈ, ਹਵਾ ਵਗਦੀ ਹੈ ਖਤਮ ਹੋ ਜਾਂਦਾ ਹੈ। ਸਾਹਿਬ ਜੀ ਕਹਿੰਦੇ ਜਗ ਦੀ ਰਚਨਾ ਬਸ ਇਉਂ ਹੀ ਹੈ, ਹੋਰ ਕੱਖ ਬਣੀ ਹੈ। ਤਾਂ ਮਹਾਰਾਜ ਜੀ ਕਿਰਪਾ ਕਰਦੇ ਨੇ, ਆਵਣ ਜਾਣ ਸੰਸਾਰ, ਸੰਸਾਰ ਤੇ ਆਉਣ ਤੇ ਜਾਣ ਦਾ ਬਹੁਤ ਭਾਰੀ ਦੁੱਖ ਹੈ। ਗਰੀਬ ਨਿਵਾਜ ਇਸ ਦੁੱਖ ਚੋਂ ਕੱਢ ਦਿਓ। ਸਭ ਕੁਝ ਜਿੰਨਾ ਚਿਰ ਜਿੰਦੜੀ ਚ ਸਵਾਹ ਚੱਲਦੇ ਨੇ ਆਪਣੇ ਲੱਗਦੇ ਨੇ, ਸਵਾਸਾਂ ਤੋਂ ਬਾਅਦ ਕੋਈ ਨਹੀਂ ਹੈ। ਸਤਿਗੁਰੂ ਜੀ ਹੋਰ ਕਿਰਪਾ ਕਰਦੇ ਨੇ, ਮਾਇਆ ਮੋਹ ਖੁਆਇਣ ਮਰ ਜੰਮੈ ਵਾਰੋ ਵਾਰ। ਵਾਹਿਗੁਰੂ ਜੀ ਸਤਿਗੁਰੂ ਬਖਸ਼ਿਸ਼ ਕਰੋ। ਕਹਿੰਦੇ ਮਾਇਆ ਦੇ ਮੋਹ ਨੇ ਤਮਾਮ ਜੀਵਾਂ ਨੂੰ ਖਰਾਬ ਕਰ ਦਿੱਤਾ। ਮਾਇਆ ਨਿਰੀ ਪੈਸੇ ਨਹੀਂ ਹੈ, ਅਨੇਕਾਂ ਤਰ੍ਹਾਂ ਦੀ ਮਾਇਆ ਹੈ। ਇਹ ਮਾਇਆ ਜਿੱਤ ਹਰ ਵਿਸਰ ਹੈ, ਜਿਹਨੂੰ ਵੇਖਣ ਕਰਕੇ ਰੱਬ ਵਿਸਰ ਜਾਂਦੇ ਉਹ ਮਾਇਆ ਰੂਪ ਹੈ। ਮੋਹ ਦੇ ਕਰਕੇ ਗਰੀਬ ਨਿਵਾਜ ਜੀ ਕਹਿੰਦੇ ਨੇ ਮਰ ਜੰਮੈ ਵਾਰੋ ਵਾਰ, ਆਉਂਦਾ ਤੇ ਜਾਂਦਾ, ਜੰਮਦਾ ਤੇ ਵਾਰ ਵਾਰ ਆਉਂਦਾ ਹੈ। ਤਾਂ ਹੀ ਤਾਂ ਗਰੀਬ ਨਿਵਾਜ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿੰਨੀ ਸੱਚ ਨਾਮ ਚਿੱਤ ਲਾਇਆ। ਜਿਵੇਂ ਸਰਪਣੀ ਜਿਹੜੀ ਹੈ ਜਦੋਂ ਆਂਡੇ ਦਿੰਦੀ ਹੈ ਤੇ ਉਹ ਗੁੱਛੀ ਮਾਰ ਕੇ ਉਹਨਾਂ ਆਂਡਿਆਂ ਤੇ ਬੈਠ ਜਾਂਦੀ ਹੈ, ਉਹਨਾਂ ਆਂਡਿਆਂ ਨੂੰ ਛੱਡਦੀ ਨਹੀਂ ਹੈ, ਗੁੱਛੀ ਮਾਰ ਕੇ ਚੱਕਰੀ ਵੀ ਬਣ ਕੇ ਬਹਿ ਜਾਂਦੀ ਹੈ। ਉਹਦੇ ਜਦੋਂ ਬਾਡੀ ਦਾ ਹੀ ਉਹਨਾਂ ਨੂੰ ਗਰਮੈਸ਼ ਲੱਗਦੀ, ਹੌਲੀ ਹੌਲੀ ਸਹਿਜੇ ਸਹਿਜੇ ਉਹਨਾਂ ਆਂਡਿਆਂ ਦੇ ਵਿੱਚੋਂ ਨਿੱਕੇ ਨਿੱਕੇ ਜੇ ਬੱਚੇ ਨਿਕਲਦੇ ਨੇ ਮੱਛੀਆਂ ਦੇ ਪੂੰਗ ਵਰਗੇ, ਤੇ ਉਹਨੂੰ ਭੁੱਖ ਇੰਨੀ ਲੱਗੀ ਹੁੰਦੀ ਹੈ ਕਿਉਂਕਿ ਗੁੱਛੀ ਮਾਰ ਕੇ ਬੈਠੀ ਹੈ, ਛੱਡਦੀ ਨਹੀਂ ਉਹ ਥਾਂ। ਤੇਵੇਂ ਜੀਵ ਜਿਹੜਾ ਹੈ ਗੁੱਛੀ ਮਾਰ ਕੇ ਬਹਿ ਜਾਂਦਾ, ਛੱਡਦਾ ਹੀ ਨਹੀਂ, ਐਸਾ ਚਿੰਬੜ ਜਾਂਦਾ ਕਹਿੰਦਾ ਨਾ ਮੈਂ ਛੱਡਣਾ ਨਹੀਂ ਹੈ, ਐਸੀ ਗੁੱਛੀ ਮਾਰ ਕੇ ਬੈਠਦੀ ਹੈ ਤੇ ਭੁੱਖ ਕਰਕੇ ਇੰਨੀ ਤਪਦੀ ਤੇ ਸਤਾਈ ਹੁੰਦੀ ਹੈ ਜ਼ਹਿਰ ਦੀ। ਜਿਹੜਾ ਆਂਡੇ ਚੋਂ ਬੱਚਾ ਨਿਕਲ ਜਾਂਦਾ ਉਹ ਖਾ ਜਾਂਦੀ ਹੈ, ਉਸੇ ਵੇਲੇ ਹੀ ਖਾ ਜਾਂਦੀ ਹੈ। ਇੰਨੇ ਬੱਚੇ ਉਹ ਦਿੰਦੀ ਹੈ, ਅਗਰ ਨਾ ਖਾਵੇ ਤੇ ਸਰਪ ਹੀ ਸਰਪ ਪੈਦਾ ਹੋ ਜਾਣ। ਪਰਮਾਤਮਾ ਨੇ ਕੁਦਰਤ ਐਸੀ ਰਚ ਦਿੱਤੀ ਹੈ, ਆਪੇ ਹੀ ਖਾਈ ਜਾਂਦੀ ਹੈ। ਤੇਵੇਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੀਵ ਗੁੱਛੀ ਮਾਰ ਕੇ ਬੈਠਾ ਹੋਇਆ, ਜਿਵੇਂ ਉਹ ਖਾ ਜਾਂਦੀ ਹੈ ਨਾ ਤੇਵੇਂ ਜੀਵ ਨੂੰ ਮਾਇਆ ਨਿਕਲ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ, ਉਹਦੇ ਕਿਹੜੇ ਦੰਦ ਹੈ, ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਕਿਵੇਂ ਬਚੇ ਆ ਜੀ? ਇਹਦਾ ਸਵਾਲ ਹੈ, ਪਹਿਲਾ ਪ੍ਰਸ਼ਨ ਹੈ, ਫਿਰ ਸਵਾਲ ਹੈ, ਬਚੇ ਕਿਵੇਂ ਹੈ? ਜਿੰਨੀ ਸੱਚ ਨਾਮ ਚਿੱਤ ਲਾਇਆ, ਬਿਨ ਨਾਮ ਜਗ ਕਮਲ ਫਿਰੈ। ਲੋਕੀ ਤਾਂ ਬਾਹਰਲੇ ਬੰਦੇ ਨੂੰ ਸਿਆਣਾ ਸਮਝਦੇ ਨੇ, ਨਾਮ ਵਾਲੇ ਨੂੰ ਤਾਂ ਕਮਲਾ ਹੀ ਕਹਿੰਦੇ ਨੇ, ਕਮਲਾ ਇਹ ਕਮਲਾ ਇਹਨੂੰ ਪਤਾ ਹੀ ਕੋਈ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਕਮਲੇ ਉਹ ਨੇ ਕਿਹੜੇ ਜੀ, ਜਿਹਨਾਂ ਨੂੰ ਵਿਸਰ ਗਿਆ।

ਮਾਇਆ ਮੋਹ ਖੁਆਏ ਨਾ ਮਰ ਜੰਮੈ ਵਾਰੋ ਵਾਰ ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਰੰਮੈ ਮਰ ਜੰਮੈ ਵਾਰੋ ਵਾਰ ਬਧੈ ਵਿਕਾਰ ਗਿਆਨ ਵਿਹੂਣੀ ਮੂਠੀ ਵਾਰ ਵਾਰ ਜੰਮਦਾ ਮਰਦਾ ਵਿਕਾਰ ਵੱਧਦੇ ਨੇ ਗਿਆਨ ਤੋਂ ਸੱਖਣੀ ਜੀਵ ਰੂਪ ਇਸਤਰੀ ਠੱਗੀ ਜਾ ਰਹੀ ਹੈ ਬਿਨ ਸ਼ਬਦ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਵਗੁਣ ਯਾਰੀ ਝੂਠੀ ਵੀ ਬਿਨਾਂ ਸ਼ਬਦ ਤੋਂ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਜਨਮ ਗਵਾਇਓ ਜਨਮ ਵਿਅਰਥ ਚ ਜਾਣਾ ਜਾ ਰਿਹਾ ਹੈ ਸਵਾਸ ਵਿਅਰਥ ਜਾ ਰਹੇ ਨੇ ਗੁਣਾਕਾਰ ਅਵਗੁਣ ਯਾਰ ਕਰਕੇ ਰੋ ਰਹੀ ਹੈ ਝੂਠੀ ਹੈ ਝੂਠ ਵਿੱਚ ਗਲਤਾਨ ਹੈ ਫਿਰ ਜਗ ਜੀਵਨ ਕਿਸ ਨੂੰ ਰੋਈਐ ਰੋਵੈ ਕੰਤ ਵਿਸਾਰੇ ਪਤੀ ਪਰਮਾਤਮਾ ਜਗ ਦਾ ਜੀਵਨ ਦੇਣ ਵਾਲਾ ਹੈ ਕਿਹਨੂੰ ਰੋਈਏ ਸਾਹਿਬ ਜੀ ਕਹਿੰਦੇ ਕੰਤ ਨੂੰ ਵਿਸਾਰ ਕੇ ਰੋ ਰਹੀ ਹੈ ਵਿਰਲਾਪ ਕਰਦੀ ਹੈ ਸਭ ਜਗ ਆਪ ਉਪਾਇਓ ਹੁਣ ਆਵਣ ਜਾਣ ਸੰਸਾਰੇ ਜਗ ਨੂੰ ਪੈਦਾ ਕੀਤਾ ਤੇ ਆਉਣ ਜਾਣ ਦਾ ਮਹਾਰਾਜ ਨੇ ਗੇੜਾ ਬੰਨ ਦਿੱਤਾ ਹੈ ਜੋ ਦਿਨ ਆਵੈ ਸੋ ਦਿਨ ਜਾਹੀਏ ਚੱਕਰ ਲੱਗ ਚੁੱਕਾ ਹੈ ਸੋ ਪਿਰ ਸੱਚਾ ਸਦ ਹੀ ਸਾਚਾ ਨਾ ਉਹ ਮਰੇ ਨਾ ਜਾਏ ਵੀ ਜਗ ਤੇ ਆਉਣ ਜਾਣ ਵਾਲਾ ਹੈ ਸਵਾਲ ਹੈ ਕਿ ਪਰਮਾਤਮਾ ਵੀ ਆਉਂਦਾ ਜਾਂਦਾ ਹੈ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸੋ ਪਿਰ ਸੱਚਾ ਸਦ ਹੀ ਸਾਚਾ ਜੁਗੋ ਜੁਗ ਅਟਲ ਹੈ ਜੁਗੋ ਜੁਗ ਅਟਲ ਹੈ ਕਿਰਪਾਲੂ ਸੱਚਾ ਹੈ ਨਾ ਉਹ ਮਰੇ ਨਾ ਜਾਏ ਨਾ ਉਹ ਮਰਦਾ ਨਾ ਉਹ ਜੰਮਦਾ ਨਾ ਆਉਂਦਾ ਹੈ ਨਾ ਜਾਂਦਾ ਸਦਾ ਇੱਕ ਬਰਾਬਰ ਰਹਿੰਦਾ ਹੈ ਭੂਲੀ ਫਿਰੈ ਧਨ ਈਆਣੀਆਂ ਰੰਡ ਬੈਠੀ ਦੂਜੇ ਪਾਏ ਵਿਕਾਰਾਂ ਵਿੱਚ ਪਦਾਰਥਾਂ ਵਿੱਚ ਭੁੱਲ ਗਈ ਹੈ ਬੇਸਮਝ ਈਆਣੀ ਜੇ ਬੱਚਾ ਸਮਝਦਾ ਹੈ ਧਨ ਨਾਮ ਹੈ ਇਸਤਰੀ ਦਾ ਜੀਵ ਰੂਪ ਇਸਤਰੀ ਰੰਡ ਕਿਹਨੂੰ ਕਹਿੰਦੇ ਨੇ ਵਿਧਵਾ ਨੂੰ ਪਤੀ ਪਰਮਾਤਮਾ ਨੂੰ ਛੱਡ ਦਿੱਤਾ ਵਿਧਵਾ ਹੋ ਗਈ ਹੈ ਦੁਵੈਤ ਭਾਵਨਾ ਵਿੱਚ ਬੈਠੀ ਹੋਈ ਹੈ ਰੰਡ ਬੈਠੀ ਦੂਜੇ ਪਾਏ ਮਾਇਆ ਮੋਹੇ ਦੁੱਖ ਪਾਏ ਮਾਇਆ ਦੇ ਦੁੱਖ ਕਰਕੇ ਹਾਏ ਹਾਏ ਵਰਲਾਪ ਚੱਲ ਰਿਹਾ ਹੈ ਪਤੀ ਪਰਮਾਤਮਾ ਵੱਲੋਂ ਵਿਧਵਾ ਹੋ ਚੁੱਕੀ ਹੈ ਦੁਵੈਤ ਭਾਵਨਾ ਵਿੱਚ ਲੱਗੀ ਹੋਈ ਹੈ ਇੰਨੀ ਗਲਤਾਂ ਸਮਝਦੀ ਨਹੀਂ ਹੈ ਆਵ ਘਟੈ ਤਨ ਸ਼ੀਜੈ ਵੀ ਰੋਜ਼ ਤਾਂ ਉਮਰਾਂ ਘਟਦੀ ਹੈ ਸਰੀਰ ਤਾਂ ਕਮਜ਼ੋਰ ਹੀ ਹੋ ਰਿਹਾ ਹੈ ਔਰ ਅੱਗੇ ਅੱਗੇ ਤਾਂ ਜਵਾਨੀ ਥੋੜ੍ਹੀ ਆਉਂਦੀ ਹੈ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਘਟੈ ਤਨ ਸ਼ੀਜੈ ਜਵਾਨੀ ਆ ਵੀ ਗਈ ਜੇ ਲੰਘਦਿਆਂ ਦੇਰੀ ਥੋੜ੍ਹੀ ਲੱਗਦੀ ਜੇ ਚੌਂਪਕੀ ਜਰਾ ਆਖ ਜਵਾਨੀ ਗੁਜ਼ਰ ਗਈ ਬਦਲੀ ਕੀ ਸ਼ਾਹੂ ਥੀ ਇੱਧਰ ਆਈ ਉੱਧਰ ਗਈ ਚਲੇ ਜਾਂਦੀ ਹੈ ਜੋ ਕਿਛ ਆਇਆ ਸਭ ਕਿਛ ਜਾਸੇ ਦੁੱਖ ਲਾਗਾ ਭੈ ਦੂਜੈ ਵਾਹ ਜੀ ਵਾਹ ਵਾਹਿਗੁਰੂ ਵਾਹਿਗੁਰੂ ਜੋ ਕਿਛ ਆਇਆ ਜੋ ਵੀ ਆਇਆ ਸੰਸਾਰ ਵਿੱਚ ਜੋ ਆਇਆ ਹੈ ਸਭ ਕਿਛ ਜਾਸੀ ਤੇ ਸਭ ਪਰਮਾਤਮਾ ਤੋਂ ਬਿਨਾਂ ਸਾਰਾ ਹੀ ਜਾਣ ਵਾਲਾ ਰਹਿਣ ਵਾਲਾ ਫਿਰ ਨਹੀਂ ਹੈ ਦੁੱਖ ਲਾਗਾ ਭੈ ਦੂਜੈ ਦੁਵੈਤ ਭਾਵਨਾ ਕਰਕੇ ਦੁੱਖ ਲੱਗਦਾ ਬੰਦੇ ਨੂੰ ਪਦਾਰਥ ਮਿਲਦੇ ਨੇ ਖੁਸ਼ ਹੁੰਦਾ ਹੈ ਚਲੇ ਜਾਂਦੇ ਨੇ ਰੋਂਦਾ ਹੈ ਤਾਂ ਮਹਾਰਾਜ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖਿਆ ਦੇਖਿਆ ਸੁਣੈ ਬੋਲੈ ਦੌਰਿਓ ਫਿਰਤ ਹੈ ਜਬ ਕੁਛ ਪਾਵੈ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਣ ਲਗਤ ਹੈ ਬਸ ਇਹਦੇ ਵਿੱਚ ਹੈ ਜਮਕਾਲ ਨਾ ਸੂਝੈ ਮਾਇਆ ਜਗ ਲੂਝੈ ਲੱਭ ਲੋਭ ਚਿਤ ਲਾਏ ਜਮਕਾਲ ਨੂੰ ਦੇਖਦਾ ਨੇ ਵੀ ਮੈਨੂੰ ਜਮਕਾਲ ਨੇ ਘੇਰ ਲੈਣਾ ਮਾਇਆ ਜਗ ਲੂਝੈ ਜਗ ਦੇ ਪਦਾਰਥਾਂ ਵਿੱਚ ਲੁੱਝਿਆ ਹੋਇਆ ਭਾਵ ਫਸਿਆ ਹੋਇਆ ਲੱਭ ਲੋਭ ਚਿਤ ਲਾਏ ਪਦਾਰਥਾਂ ਦਾ ਖਾਣ ਦਾ ਲੋਭ ਆ ਵੀ ਛਕਣ ਨੂੰ ਮਿਲ ਜਾਵੇ ਆ ਵੀ ਖਾਣ ਨੂੰ ਮਿਲ ਜਾਵੇ ਬਾਨਾ ਤਾਂ ਖਾ ਕੀ ਹੈ ਉਹਨਾਂ ਕੁ ਛਕਿਆ ਜਾਵੇ ਸਰੀਰ ਚੱਲਦਾ ਰਹੇ ਪਦਾਰਥਾਂ ਦਾ ਮਾਇਆ ਦਾ ਲੱਭ ਲੋਭ ਜਿਹੜਾ ਹੈ ਉਹਦੇ ਨਾਲ ਚਿੱਤ ਲੱਗਾ ਹੋਇਆ ਸੋ ਪਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੇ ਨਾ ਜਾਏ ਬਈ ਉਹ ਪਰਮਾਤਮਾ ਨਾ ਆਉਂਦਾ ਨਾ ਜਾਂਦਾ ਨਾ ਮਰਦਾ ਨਾ ਜੰਮਦਾ ਨਾ ਜੰਮਦਾ ਨਾ ਮਰਦਾ ਜੁਗੋ ਜੁਗ ਅਟਲ ਹੈ ਇੱਕ ਰੋਵੈ ਪਿਰੈ ਵਸ਼ੁੰਨੀਆ ਅੰਧੀ ਨਾ ਜਾਣੇ ਪਿਰ ਹੈ ਨਾਲ ਇੱਕ ਜੀਵ ਰੂਪ ਇਸਤਰੀ ਹੈ ਪਤੀ ਪਰਮਾਤਮਾ ਕੋਲ ਪਰ ਰੋ ਰਹੀ ਹੈ ਅਗਿਆਨ ਵਿੱਚ ਸਮਝਦੀ ਨਹੀਂ ਹੈ ਉਹ ਮੇਰੇ ਨਾਲ ਹੈ ਗੁਰ ਪ੍ਰਸਾਦੀ ਸਾਚਾ ਪਿਰ ਮਿਲਾ ਅੰਤਰ ਸਦਾ ਸੰਭਾਲੇ ਜੇ ਗੁਰੂ ਦੀ ਕਿਰਪਾ ਹੋ ਜਾਵੇ ਗੁਰੂ ਮਿਲ ਜਾਵੇ ਤਾਂ ਗੁਰੂ ਗਿਆਨ ਕਰਵਾ ਦਿੰਦਾ ਹੈ ਉਹਨੂੰ ਭਾਈ ਬਾਹਰ ਨਾ ਲੱਭ ਅੰਤਰ ਉਹ ਤੇਰੇ ਅੰਦਰ ਹੈ ਸਭ ਕੁਛ ਘਰ ਮੈਂ ਬਾਹਰ ਨਾਹੀ ਉਹਨੂੰ ਅੰਦਰੋਂ ਯਾਦ ਕਰ ਫਿਰ ਮਿਲੇ ਜਦੋਂ ਅੰਦਰੋਂ ਸੰਭਾਲੇਂਗੀ ਯਾਦ ਕਰੇਗੀ ਤੈਨੂੰ ਅੰਦਰੋਂ ਹੀ ਮਿਲ ਜਾਵੇਗਾ ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨ ਮੁੱਖ ਜਾਤਾ ਦੂਰੇ ਜਿਨ੍ਹਾਂ ਨੇ ਸੰਭਾਲ ਲਿਆ ਯਾਦ ਕਰ ਲਿਆ ਜੇ
ਉਹਨਾਂ ਨੂੰ ਅੰਦਰੋਂ ਮਿਲ ਗਿਆ ਹੈ, ਪਰ ਮਨ ਦੇ ਮਗਰ ਤੁਰਨ ਵਾਲੀਆਂ ਜੀਵ ਰੂਪ ਇਸਤਰੀਆਂ ਨੇ ਜਾਤਾ ਦੂਰੇ, ਪਰਮਾਤਮਾ ਦੂਰ ਹੈ, ਪਰਮਾਤਮਾ ਨੇੜੇ ਨਹੀਂ ਹੈ। ਇਹੋ ਤਨ ਰੁਲੈ ਰੁਲਾਇਆ ਕਾਮਣ ਆਇਆ, ਜਿਨ ਖਸਮ ਨਾ ਜਾਤਾ ਹਦੂਰੇ। ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਬਿਲਕੁਲ ਅੰਗ ਸੰਗ ਨਹੀਂ ਜਾਣਿਆ, ਉਹਨਾਂ ਦਾ ਤਨ ਜਿਹੜਾ ਰੁਲੈ ਰੁਲਾਇਆ, ਵਿਕਾਰਾਂ ਦੇ ਵਿੱਚ ਰੁਲ ਜਾਂਦਾ। ਆਮ ਬੰਦਾ ਕਹਿੰਦਾ ਜੀ ਫਲਾਨਾ ਬੰਦਾ ਰੁਲ ਗਿਆ ਜੇ, ਜੀਵਨ ਖਰਾਬ ਹੋ ਗਿਆ, ਰੁਲਣ ਤੋਂ ਭਾਵ ਜੀਵਨ ਖਰਾਬ ਹੋ ਗਿਆ, ਬਰਬਾਦ ਹੋ ਗਿਆ। ਮਹਾਰਾਜ ਗੁਰਦੇਵ ਜੀ ਕਹਿੰਦੇ ਨੇ ਜਿਨ੍ਹਾਂ ਨੇ ਖਸਮ ਨੂੰ ਵਿਸਾਰ ਦਿੱਤਾ, ਇਹ ਸਰੀਰ ਉਹਨਾਂ ਦਾ ਰੁਲ ਜਾਂਦਾ, ਖਰਾਬ ਹੋ ਜਾਂਦਾ ਹੈ, ਕਾਮਣਾ ਆਇਆ ਕਿਸੇ ਕੰਮ ਦੇ ਨਹੀਂ ਰਹਿ ਜਾਂਦੇ। ਕਿਉਂ? ਬੇਕਾਰ ਹੋ ਗਏ ਨੇ, ਰੱਬ ਨੂੰ ਭੁਲਾ ਦਿੱਤਾ ਉਹਨਾਂ ਨੇ। ਨਾਨਕ ਸਾ ਤਨ ਮਲੈ ਮਲਾਈ ਫਿਰ ਅੰਤਰ ਸਦਾ ਸੰਭਾਲੇ। ਉਹ ਜੀਵ ਰੂਪ ਇਸਤਰੀ ਨੂੰ ਪਤੀ ਪਰਮਾਤਮਾ ਮਿਲ ਗਿਆ, ਕਾਹਦੇ ਕਰਕੇ ਅੰਤਰ ਸਦਾ ਸੰਭਾਲੇ, ਜਿਹਨੇ ਸਦਾ ਸੰਭਾਲਿਆ ਹੈ ਸਤਨਾਮ ਸ਼੍ਰੀ ਵਾਹਿਗੁਰੂ। ਮਿਲਿਆ ਕਾ ਕਿਆ ਮਿਲੀਏ, ਜਿਹੜੇ ਮਿਲੇ ਨੇ ਉਹ ਤਾਂ ਫਿਰ ਸਦਾ ਮਿਲੇ ਰਹਿੰਦੇ ਨੇ। ਇੱਕ ਰੋਗ ਹੈ ਤਿਰੈ ਵਿਛੁੰਨੀਆ ਆਂਦੀ ਨਾ ਜਾਣੈ ਪਿਰ ਹੈ ਨਾਲੇ। ਇੱਕ ਵਿਛੁੜ ਕਰਕੇ ਪਰਮਾਤਮਾ ਨੂੰ ਜੀਵ ਰੂਪ ਇਸਤਰੀ ਰੋ ਰਹੀ ਹੈ, ਅਗਿਆਨ ਦੇ ਵਿੱਚ, ਜਿਹਦੇ ਕੋਲ ਗਿਆਨ ਤੇ ਵਿਰਾਗ ਦੇ ਨੇਤਰ ਨਹੀਂ ਹੈ, ਉਹ ਅੰਧੀ ਹੈ, ਨਾ ਜਾਣੈ, ਨਹੀਂ ਸਮਝਦੀ, ਪਿਰ ਹੈ ਨਾਲੇ, ਪਤੀ ਪਰਮਾਤਮਾ ਮੇਰੇ ਨਾਲ ਹੈ। ਰੋਵੈ ਪਿਰੈ ਵਿਛੁੰਨੀਆ, ਰੋ ਰਹੀ ਹੈ ਵਿਛੁੜ ਕਰਕੇ। ਗੁਰੂ ਸਾਹਿਬ ਕਿਰਪਾ ਕਰਨ, ਅੱਜ ਗਰੀਬ ਨਿਵਾਸ ਜੀ ਨੇ ਪਾਵਨ ਉਪਦੇਸ਼ ਬਖਸ਼ਿਆ, ਜੀਵ ਰੂਪ ਇਸਤਰੀਏ ਪਤੀ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ ਤਾਂ ਸ਼ਬਦ ਦੀ ਵਿਚਾਰ ਕਰ, ਉਹਦੇ ਹੁਕਮ ਅੰਦਰ ਚੱਲ ਤਾਂ ਉਹ ਤੈਨੂੰ ਮਿਲ ਜਾਵੇਗਾ। ਉਹਦੇ ਕੀਤੇ ਨੂੰ ਸਤ ਕਰਕੇ ਮਨ ਪਿਆਰ ਵਿੱਚ ਆਖਿਆ ਕਰ, ਜੋ ਤੁਧ ਭਾਵੈ ਸਾਈ ਭੱਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤਾਂ ਉਹਦਾ ਹੁਕਮ ਨੂੰ ਸਤ ਕਰਕੇ ਮੰਨੇਗੀ, ਮਿਲਾਪ ਹੋ ਜਾਵੇਗਾ, ਉਹਦੇ ਹੁਕਮ ਤੋਂ ਬਾਹਰ ਆ ਜਾਵੇਗੀ, ਉਹਦਾ ਕੀਤਾ ਹੋਇਆ ਮਿੱਠਾ ਲੱਗੇ, ਪਿਆਰਾ ਲੱਗੇ, ਉਹਦੀ ਰਜ਼ਾ ਜਿਹੜੀ ਹੈ ਉਹ ਚੰਗੀ ਲੱਗੇ, ਉਹਦੇ ਵਿੱਚ ਦੂਸ਼ਣਬਾਜ਼ੀ ਨਾ ਹੋਵੇ, ਉਹਦੇ ਵਿੱਚ ਉਲਾਮਾ ਨਾ ਹੋਵੇ। ਉਲਾਹਣੋ ਮੈਂ ਕਾਹੂ ਨਾ ਦਈਓ, ਜਦੋਂ ਉਲਾਮਾ ਨਹੀਂ ਹੋਵੇਗਾ ਉਦੋਂ ਦੀ ਪ੍ਰਾਪਤੀ ਹੈ। ਗੁਰੂ ਗਰੀਬ ਨਿਵਾਸ ਜੀ ਕਿਰਪਾ ਕਰਨ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਿਰਫ 30 ਸਕਿੰਟ ਦਾ ਸਮਾਂ ਪਿਆਰ ਵਿੱਚ ਆਪਣਾ

ਗੁਰੂ ਸਵਾਰੀ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਭੁੱਲਾਂ ਦੀਆਂ ਮਾਫੀਆਂ ਸਭ ਦੀ ਹਾਜ਼ਰੀ ਗੁਰੂ ਸਾਹਿਬ ਪ੍ਰਵਾਨ ਕਰਨ, ਸਾਰੀ ਸੰਗਤ ਗੁਰੂ ਦਰਬਾਰ ਵਿੱਚ ਦੂਰ ਦੁਰੇਡੇ ਪਿਆਰ ਵਿੱਚ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਰਾਮ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ

ਵਿੰਦਨਾ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਬਣ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਗੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ, ਬਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ, ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮਿਹਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ, ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਸੁਖਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨੇਤਰੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੇ ਸ਼ਬਦ ਵਿਚਾਰ, ਛੇ ਪੰਡਿਤ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ, ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ, ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ, ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ, ਸੇ ਪਿਆਰੇ ਮੇਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਘਨ ਹਰ ਬੂਨ ਬਸੋਰੋ ਮਾਵਲ ਕੁਸੁਮ ਬਸੰਤ ਗਣੰਤ ਨਾ ਆਵੈ ਰਵ ਸਸ

ਲਬ ਲੋਭ ਚਿਤ ਲਾਏ ਸੋ ਫਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੇ ਨਾ ਜਾਏ ਇੱਕ ਰੋਵੇ ਫਿਰ ਹੈ ਵਿਸ਼ੁਨੀਆ ਅੰਧੀ ਨਾ ਜਾਣੇ ਫਿਰ ਨਾਲੇ ਗੁਰਪ੍ਰਸਾਦੀ ਸਾਚਾ ਫਿਰ ਮਿਲਾਏ ਅੰਤਰ ਸਦਾ ਸੰਭਾਲੇ

ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਲੋਂ ਕਰੋਂ ਗੁਰਸਿੱਖੀ ਬਿਨਾਮਦਾਨ ਬਖਸ਼ਣ। ਇੱਥੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਨਾਈ। ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ, ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ,

ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹੀਂ ਨ ਕੋਏ। ਕਹੁ ਨਾਨਕ ਸੁਨ ਰੇ ਮਨਾ, ਤਿਹ ਸਿਮਰਤ ਗਤ ਹੋਏ। ਜਹ ਸਿਮਰਤ ਗਤ ਪਾਈਐ, ਤਿਹ ਭਜਰੇ ਤੈ ਮੀਤ। ਕਹੁ ਨਾਨਕ ਸੁਨ ਰੇ ਮਨਾ, ਔਧ ਘਟਤ ਹੈ ਨੀਤ।

ਜਨਮ ਜਨਮ ਭਰ ਮਤ ਫਿਰਿਓ, ਮਿਟਿਓ ਨ ਜਮ ਕੋ ਤ੍ਰਾਸ। ਕਹੋ ਨਾਨਕ ਹਰ ਭਜ ਮਨ, ਨਿਰਭੈ ਭਾਵੈ ਵਾਸ। ਯਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨ ਮਨ ਕੋ ਮਾਨ। ਦੁਰਮਤ

ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ। ਨਾਨਕ ਹਰ ਗੁਣ ਗਾਇ ਲੇ ਛਾੜ ਸਗਲ ਜੰਜਾਲ। ਦੋਹਰਾ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤੇ ਉਪਾਏ।

ਰਾਗ ਮਹਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਆਠੋ ਨੰਦਨ ਪ੍ਰਥਮ ਰਾਗ ਭੈਰੋ ਬਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬੇਲਾ ਬਲੀ ਪੁਨਿਆ ਕੀ ਗਾਵ ਹੈ ਬੰਗਲੀ ਪੁਨ ਅਸਲੇ ਕੀ ਭਈ ਬਾਰੀ ਇਹ ਭੈਰੋ ਕੀ ਪੰਚੋ ਨਾਰੀ ਪੰਚਮ ਹਰਕ ਦਿਸਾਖ ਸੁਨਾਵ ਹੈ ਬੰਗਾਲ ਮਦ ਮਾਧਵ ਗਾਵ ਹੈ ਲਲਤ ਬਲਾਵਲ ਗਾਵ ਹੀ ਆਪਣੀ ਆਪਣੀ ਭਾਂਤ ਅਸ਼ਟਪੁੱਤ।

ਪੀ ਅਲਾਪੀ ਸ੍ਰੀ ਰਾਗ ਸਿਉ ਪੰਚੋਂ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਘ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ ਸੋਰਠ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮਾਂ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸੈ ਬੇਪ੍ਰਵਾਹੋ ਸਾਚਾ ਸਾਹਿਬ ਸੱਚ ਨਾਹੀ ਭਾਖਿਆ ਭਾਉ ਅਪਾਰ ਅੱਖ ਹੈ ਮੰਗਾ ਹੈ ਦੇਹ ਦੇਹ ਦਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜੇ ਦਿਸੈ ਦਰਬਾਰ ਮੋਹਕ ਬੋਲਣ ਬੋਲੀਐ ਜਰਸੋਂ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਹੋ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਰਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਰ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਉਹ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਥ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂ ਤੁਰ ਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਾਪ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਨਾ ਕਉ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ ਏਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਣ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦੇਖੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਆ ਘਰ ਨੌ ਨਿਧ ਆਵੈ ਧਾਈ ਸਭ ਤਾਈ ਹੋਣਾ ਜੀ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਮੀਧਰ ਪਿਤਾ ਪੰਥ ਕਵਾਲੀ ਧਰਮ ਰੱਖਿਆ ਕਿ ਲੋਕ ਪਰਲੋਕ ਸਾਈ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਣਾ ਜੀ ਸਹਾਈ ਸਭ ਥਾਈ ਹੋਣਾ ਜੀ ਸਹਾਈ ਦਸਾਂ ਪਾਤਸ਼ਾਹ ਨੇ ਜਾਗਦੀ ਜੋਤ ਹਾਜ਼ਰਾ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ
1: ਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਾਂ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਤੁਰਵਾਈਆਂ ਚਰਖੜੀਆਂ ਤੇ ਚੜੇ ਤਨ ਆਰਾ ਨਾ ਚਰਾਏ ਧਰਮ ਨੇ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨੂੰ ਆਇਆ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਧਰਮ ਯੁੱਧ ਮੋਰਚੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਭਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਵਰਤ ਗੁਰਦੁਆਰਾ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਵਿੱਤਰ ਨਾਮ ਚਿੱਤੇ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਚਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ
1: ਵਾਹਿਗੁਰੂ
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਦਾ ਜੈ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਆਪਣੇ ਪੰਥ ਦੇ ਸਾਰਾ ਸਹਾਇ ਦਾ ਤਾਰਪਿਤ ਜੀ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਦੇ ਮਾਣ ਸਤਿਗੁਰੂ ਨਤਾਣਿਓ ਦੇ ਤਾਨ ਸਤਿਗੁਰੂ ਨਿਰਾਸਰੋ ਦੇ ਆਸਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਦਸੋਂ ਪਾਸਰੇ ਜਾਗਦੀ ਜੋਤ ਹਾਜ਼ਰਾ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵੇਲੇ ਜੀ ਕੀ ਅਰਦਾਸ ਆਪ ਜੀ ਦੇ ਚਰਨ ਕਮਲਾ ਪਾਤਸ਼ਾਹ ਸਾਹਿਬ ਜੀ ਨੇ ਮਿਹਰਾਂ ਭਰੇ ਹੱਥ ਰੱਖ ਕੇ ਤਰਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਇੱਕ ਸਹਿਜ ਪਾਠ ਪ੍ਰਾਰੰਭ ਕੀਤੇ ਸਨ ਆਪ ਜੀ ਨੇ ਬਖਸ਼ਾ ਮਿਹਰਾਂ ਭਰੇ ਹੱਥ ਰੱਖ ਕੇ ਆਪ ਜੀ ਦੀ ਕਿਰਪਾ ਦੇ ਨਾਲ ਸੰਪੂਰਨਤਾ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਬਾਣੀ ਅਗਾਧ ਬੋਧ ਹੈ ਸੁਖ ਭੁੱਲਾਂ ਨੇ ਮਾਫ਼ੀ ਬਖਸ਼ਣੀ ਅੱਗੇ ਵਾਜ ਕੇ ਸਮਰੱਥ ਬਖਸ਼ਰੇ ਰਹਿੰਦੇ ਸਵਾਸ ਸਿਮਰਨ ਭਜਨ ਬੰਦਗੀ ਵਿੱਚ ਲਾਉਣੀ ਕਿਰਪਾ ਕਰਨੀ ਮਹਾਰਾਜ ਐਸੀ ਮਤ ਦੀਜਾ ਮੇਰੇ ਠਾਕਰ ਸਦਾ ਸਦਾ ਤੁਧ ਧਿਆਈ ਬਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਉਤਰਾ ਮਨ ਕੀ ਭੁੱਖ ਸਤਿਗੁਰੂ ਦੀਨ ਦਿਆਲੂ ਹੋ ਕਿਰਪਾਲੂ ਹੋ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਅੰਤਲੇ ਸਵਾਸ ਤੱਕ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਪਰਿਵਾਰ ਵਿੱਚ ਗੁਰਸਿੱਖੀ ਦੀ ਦਾਤ ਬਖਸ਼ ਕੇ ਰੱਖਣੀ ਦੁੱਖਾਂ ਕਲੇਸਾਂ ਸਮੂਹ ਵਿਘਨਾਂ ਦਾ ਨਾਸ਼ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਜੀਓ ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸਵਾਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਂ ਨਾ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਤਸ਼ਾਹ ਸੇ ਦੀਨ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਬੋਲਿਆ ਸਭ ਕੇ ਜਾਣਦਾ ਕਿਸੇ ਅੱਗੇ ਕੀਚੇ ਅਰਦਾਸ ਸਤਿਗੁਰੂ ਸਿੱਖੀ ਬਖਸ਼ੋ ਪਰਿਵਾਰ ਵਿੱਚ ਹਰਮਦਾਨ ਫਤਿਹ ਬਖਸ਼ ਕਰ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਰੱਥ ਗੁਰੂ ਸਰ ਹੱਥ ਧਰਿਓ ਗੁਰ ਕਿੰਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਐਸੇ ਦੀਨ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕੀਤੀ ਹੈ ਮਹਾਰਾਜ ਸਮੁੱਚੀਆਂ ਸੰਗਤਾਂ ਦੀ ਹਾਜ਼ਰੀਆਂ ਤਲ ਭੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਿਓ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਹਾਜ਼ਰੀ ਭਰੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਕਿਰਪਾ ਕਰੋ ਦਰ ਤੇ ਹਾਜ਼ਰੀਆਂ ਪ੍ਰਵਾਨ ਕਰੋ ਪਰਿਵਾਰਾਂ ਵਿੱਚ ਸੁੱਖ ਸੰਤਰੀ ਦੁੱਖਾਂ ਕਲੇਸਾਂ ਸੋ ਵਿਘਨਾਂ ਦਾ ਨਾਸ਼ ਕਰਿਓ ਆਪ ਦੇ ਭਜਨ ਦਾ ਆਪ ਦੀ ਬਾਣੀ ਦਾ ਭਰੋਸਾ ਬਖਸ਼ਿਸ਼ ਕਰਿਓ ਮਹਾਰਾਜ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਐਸੇ ਦੀਨ ਦਿਆਲੂ ਸਤਿਗੁਰੂ ਜੀ ਆਪ ਕਿਰਪਾ ਕਰਿਓ ਮਹਾਰਾਜ ਸਰਬਤ ਤਰ੍ਹਾਂ ਕਰਕੇ ਬਖਸ਼ ਲੈਣਾ ਗੁਰੂ ਗਰੀਬ ਨੂੰ ਆਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ ਮਹਾਰਾਜ ਇੱਕ ਹੋਰ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਆਪ ਸੀਸ ਤੇ ਮਿਹਰ ਪ੍ਰਾਪਤ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਅਤੇ ਬਾਣੀ ਦੇ ਧਾਰਨੀ ਬਣਾ ਕੇ ਰੱਖਿਓ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸਹਿਜ ਪਾਠ ਦੇ ਭੋਗ ਦੀ ਖੁਸ਼ੀ ਨੂੰ ਅਤੇ ਪ੍ਰਾਰੰਭ ਕਰਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਆਪਦੇ ਪੰਚਾਮ੍ਰਿਤ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਕਰੀ ਪਾਕ ਸਲ ਸੋਚ ਪਵਿੱਤਰਾਹੋਂ ਲਾਭ ਭੋਗ ਹਰ ਰਾਏ ਭੋਗ ਲੱਗਿਆ ਪ੍ਰਸਾਦ ਆਪਦੇ ਪਰਿਵਾਰ ਸਾਰ ਸੰਗਤ ਵਿੱਚ ਵਰਤੇ ਜੋ ਸ਼ਕੇ ਸੌਦਾ ਬਿੱਤਰ ਨਾਮ ਜਪੇ ਅੜੇ ਸੋ ਝੜੇ ਸਨ ਪਰੇ ਸੋ ਤੁਰੇ ਮਹਾਰਾਜ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਬਖਸ਼ਿਸ਼ ਕਰੋ ਗੁਰੂ ਗ੍ਰੀ ਨਿਵਾਸ ਸੱਚੇ ਪਾਤਸ਼ਾਹ ਜੀ ਆਪਣੇ ਖਾਲਸੇ ਪੰਥ ਨੂੰ ਏਕਤਾ ਬਖਸ਼ਿਸ਼ ਕਰੋ ਬਖਸ਼ ਲਿਓ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਉਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜੀਅੜ ਅਗਨ ਬਰਾਬਰ ਤਪਾ ਭੀਤਰ ਬਾਗਿਆ ਕਰਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁੱਖ ਹੋਵੇ ਦਿਨ ਰਾਤੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ ਸਰਬੱਤ ਦੇ ਘਰ ਅਰਦਾਸ ਕਰਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿ

ਹੂੰ। ਤੁਰ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ, ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ, ਇਹ ਬੈਰੀ ਮਿੱਤਰ ਸਭ ਕੀਤੇ ਆਨ ਹਮੰਗ ਹਮੰਦਾ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ, ਆਨੰਦ ਭਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ, ਸਭੇ

ਨੂਰੇ ਅਰਸੋਂ ਕੁਰਸੋਂ ਝੱਟੀਆ ਤੁਹਾਡੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ।

ਜਹ ਜਹ ਪੇਖੋ ਤਹਿ ਹਜੂਰ ਦੂਰ ਕਤਹੋ ਨਾ ਜਾਈ ਰਬ ਰਹਿਆ ਸਰਬਤਰ ਮਨ ਸਦਾ ਧਿਆਈ ਜਹ ਜਹ ਪੇਖੋ ਤਹਿ ਹਜੂਰ ਦੂਰ ਕਤਹੋ ਨਾ ਜਾਈ ਰਬ ਰਹਿਆ ਸਰਬਤਰ ਮਨ ਸਦਾ ਧਿਆਈ ਏਤ ਊਤ ਨਹੀਂ ਬਿਛੜਾ ਸੋ ਸੰਗੀ ਗਨਿਆ ਬਿਨ ਸਜਾਏ ਜੋ ਨਿਮਖ ਮਹ ਸੋ ਅਲਪ ਸੁਖ ਭਨੀਆ ਰਹਾਓ ਪ੍ਰਿਤਪਾਲ।

अचल अछेद अपार प्रभ उच्चा जकारूप जप जप करह अना

ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ

ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋੜ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੇ ਜੁਗਾ ਜਗੰਤਰ ਕਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਦਿਖ ਸਾਹਿਬੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਹੇ ਭਾਖਿਆ ਅਪਾਰ ਅੱਖ ਹੈ ਮੰਗ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਆ ਜੇ ਜਿਸ ਦਰਬਾਰ ਮੋਹ ਕੇ ਬੋਲਣ ਬੋਲਿਆ ਜਿਸ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣੀਆ ਮਨ ਰੱਖੀਆ ਭਾਉ ਦੁੱਖ ਪਰ ਹਰ ਸੁ ਘਰ ਲੈ ਜਾਏ ਗੁਰਮੁਖ ਨਾਦੂੰ ਗੁਰਮੁਖ ਵੇਦੂੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਿਕਾਸ ਸੁਣਿਆ ਦੁੱਖ ਭਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਕਸਲ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਭਾਪ ਕਾ ਨਾਸ ਸੁਣਿਆ ਸਤਸੰਤ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਭਾਵ ਹੈ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਪ ਹਰਾਹੋ ਸੁਣਿਆ ਹੱਥ ਵੈਸ ਗਾਹੋ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਏ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਵਨ ਕੀ ਸੁੱਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨਾ ਮਾਰਗ ਠਾਗ ਨਾ ਪਾਏ ਮੰਨਾ ਪਰਸੋਂ ਪ੍ਰਗਟ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੈ ਮੁਖ ਦੁਆਰ ਮੰਨਾ ਪਰਵਾਰ ਸਾਧਾਰ ਮੰਨਾ ਤਾਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨਾ ਨਹੀਂ ਸਮਾਰ ਧੌਲ ਧਰਮ ਦਇਆ ਕਾਪੂਰ ਸੰਤੋਖ ਤਾਪ ਰੱਖਿਆ ਜਨ ਸੂਰ ਜੇ ਕੋ ਬੁੱਝਿਆ ਹੋਵੈ ਸਚਿਆਰ ਧਬ ਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਦਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਹਾਲਿਓ ਰੂਪ ਕੇਤੇ ਦਾਤ ਜਾਣੈ ਕੌਣ ਕੂਦ ਕੀਤਾ ਪਸਾਓ ਕੋ ਗਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾ ਵਾਏ ਕੁਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੁਦ ਨਿਰੰਕਾਰ ਅਸੰਗ ਜਪ ਸੰਗ ਭਾਓ ਸੰਗ ਪੂਜਾ ਸੰਗ ਤਪਤਾਓ ਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਖ ਦਾਤਾਰ ਸੰਗ ਸੂਰ ਮੋਹ ਪਕਸਾਰ ਸੰਗ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਰ ਪਾਵੈ ਸਾਹਿਬ ਬਲਕਾਰ ਤੁ ਸਰਾ ਸਲਾਮ ਦੁ ਨਿਰੰਕਾਰ ਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੜ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਾਏ ਅਸੰਖ ਮਲੇਸ਼ ਮਲ ਪਾਖਾਏ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨਿਜ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਨ ਭਾਵੈ ਸਾਈ ਭਲੀ ਕਾਰ ਤੂੰ ਸਰਾ ਸਲਾਮ ਤੰਦਰੰਕਾਰ ਅਸੰਖ ਨਾਵ ਸੰਗ ਤਾਵ ਗਮ ਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਨ ਅਖਰਾ ਸਰ ਸੰਜੋਗ ਖਾਣ ਜਿਨੈ ਲਿਖੇ ਤੇ ਸਰਨਾਏ ਜੇ ਪਰਮਾਏ ਤੇਵ ਤੇ ਪਾਏ ਜੇ ਤਾ ਕੀਤਾ ਤੇਤਾ ਨਾਓ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਰ ਭਾਵੈ ਸਾਈ ਭਲਿਕਾਰ ਤੂੰ ਸਰਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੋ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੋ ਧੋਏ ਭਰੀਐ ਮਤ ਪਾਪਾ ਕਹਿ ਸੰਗ ਹੋ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਆਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਪ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਹਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਿਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਹੋ ਕਵਣ ਸਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜਿੱਤ ਹੋਆ ਆਕਾਰ ਬੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪ੍ਰਾਨ ਭਗਤ ਨ ਪਾਇਓ ਕਾ ਦੀਆ ਜੇ ਲਿਖਣ ਲੇ ਕਰਾਨ ਚਿੱਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਿਆ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਖੂ ਆਖਿਆ ਇੱਕ ਜੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ ਓੜ ਕੋੜ ਗਪਾਲ ਤੱਕੇ ਵੇਦ ਗਹਿਨ ਕੁਬਾਰ ਸਹਿਸ ਅਠਾਰਹਿ ਗਹਿਣ ਕਿਤੇ ਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਆ ਆਪੇ ਜਾਣਾ ਆਪ ਸਾਲਾ ਹੀ ਸਾਲਾ ਹੋਏ ਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੇ ਸਮੁੰਦਰ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇ ਤੀ ਮਾਲਤਾਨ ਕੀੜੀ ਤੁਲ ਨਾ ਹੋਵਨੀ ਜਿਤ ਸਮਨੋ ਨਾ ਵਿਸਰਹਿ
ਅੰਤ ਨ ਸਿਵਤੀ ਕਹਿਣਾ ਅੰਤ, ਅੰਤ ਨ ਕਰਨਾ ਦੇ ਨਾ ਅੰਤ, ਅੰਤ ਨ ਵੇਖਣਾ ਸੁਣਨਾ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ।

ਅੰਤਰ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਂ ਬਾਹਰ ਅੰਤ ਕਾਰਨ ਕੇਤੇ ਬਿਲ ਲਾਏ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਜੇਵੜ ਉੱਚਾ ਹੋਵੈ ਕੋਏ ਤੇ ਸੂਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨ ਤਮਾਹੇ ਕਿਤੇ ਮੰਗੈ ਜੋ ਦਿਓ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੈ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਏ ਕਿਤਿਆ ਦੁੱਖ ਭੂਗ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਧ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜੇ ਤੀਆਂ ਮੋਹਿ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਭੇ ਕਈ ਕੇ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮੁੱਲ ਵਾਪਾਰ ਅਮੁੱਲ ਵਾਪਾਰ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਭਾਏ ਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ਿਸ਼ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੇ ਵਿਖਿਆਨ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤਾ ਗੋਬਿੰਦ ਆਖੈ ਈਸ਼ਰ ਆਖੈ ਸਿੱਧ ਆਖੈ ਕਿਤੇ ਕਿਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੋਰ ਨਰ ਮੁਨ ਜਨ ਸੇਵ ਕਿਤੇ ਆਖੈ ਆਖਣ ਪਾਏ ਕਿਤੇ ਕਹਿ ਕਹਿ ਉੱਠ ਜਾਏ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇ ਬੜ ਪਾਵੈ ਤੇਵਣ ਹੋਏ ਨਾਨਕ ਜਾਣੈ ਸੱਚ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਕਰਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਉ ਕਹੀਐਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਅਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਤ ਮਹਾਂਬਰਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਬਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨੋਂ ਗਾਵੈ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਰਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਬੜਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੇ ਕਰੈ ਬਭੂਤਾ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਦ ਜੁਗ ਜੁਗੇ ਕੋ ਵੇਸ ਭੁਗਤੀ ਅਨਦਇਆ ਭੰਡਾਰਨ ਘੜਘੜ ਵੱਜ ਹਨਾਦ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿਧ ਪ੍ਰਸਾਦ ਸੰਯੋਗ ਵਿਯੋਗ ਦੋਏ ਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਦ ਜੁਗ ਜੁਗੇ ਕੋ ਵੇਸ ਏਕਾ ਮਾਹੀ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਨ ਜੇ ਵੀ ਤਿਸ ਭਾਵੈ ਤੇ ਵੈ ਚਲਾ ਵੈ ਜਬ ਹੋ ਵੈ ਫਰਮਾਨ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵੜਾਨ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋਏ ਕਾਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤੇ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਹੇ ਲੱਖ ਹੋ ਵਹਿ ਲੱਖ ਵੇਸ ਲੱਖ ਲਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏ ਤਰਾਹੀ ਪਦ ਪਪੜੀਆਂ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੇਸ ਆਖਣ ਜੋਰ ਚ ਪੈਣੈ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਬਾਹਰ ਪਵਣ ਪਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪਰ ਕੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਚਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਏ ਜਾਪੈ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਹਿ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇ ਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
ਕਿਤੇ ਸਿੱਧ ਬੁੱਧ ਨਾਥ ਕਿਤੇ, ਕਿਤੇ ਦੇਵੀ ਵੇਸ ਕਿਤੇ, ਦੇਵ ਦਾਨ ਮੁੰਨ ਕਿਤੇ, ਕਿਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਬਾਣੀ, ਕਿਤੇ ਪਾਤ ਨਰਿੰਦ ਕੀਤੀ ਸੁਰਤੀ ਸੇਵ, ਕਿਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥਾ ਨਾਦ ਮਨੋਰ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਆ ਬਹੁਤ ਅਨੂਪਤਾ, ਕੀਆਂ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਛੈ ਪਛਤਾਏ, ਤਿਥੈ ਘੜੀਆ ਸੁਰਤ ਮਤ ਮਨ ਬੁੱਧ, ਤਿਥੈ ਘੜੀਆ ਸੁਰਾਂ ਸਿੱਧਾਂ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਰ ਮਹਾਂਬਲ ਸੂਰ, ਤਨ ਮੈਂ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕਾ ਰਾਮ ਬਸਾ ਮਨ ਮਾਹੇ, ਤਿੱਥੇ ਭਗਤ ਬਸਾ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਬਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਪਰ ਭੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਦਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲਿਆ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਚ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ।

ਨਾਲ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪ੍ਰੀ ਸਿਉ ਕਹੀਆ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜ੍ਹਨ ਰੱਖੇ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆਂ ਮਨਮੋਹਨ ਸੁਰਗ ਮੱਛ ਪਾਏ ਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋ ਦੁਰਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਬੜਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਰ ਵੱਡਾ ਕਹਿ ਸਭ ਕੋਈ ਕੇਵਟ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤਰ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤਰ ਕੇਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣਾ ਨਾ ਜਾਈ ਤੇਰੀ ਤਿਲ ਵੜਿਆਈ ਸਾਭ ਸਤ ਸਭ ਤਬ ਸਭ ਚੰਗੀਆਂ ਆਈਆਂ ਸਿੱਧਾ ਪੁਰਖਾ ਕੀ ਆ ਵੜਿਆਈਆਂ ਤੁਰ ਬਿਨ ਸਿੱਧੀ ਕਿਨੇ ਨਾ ਪਾਈਆ ਕਰ ਮਿਲਿਆ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਹਾ ਵੇਚਾਰਾ ਸਵਿਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਦਿਸੇ ਕਿਆ ਚਾਰਾ ਨਾਨਕ ਸਤ ਸਵਾਰਨਾਰਾ ਸਮਹੱਲਾ ਪਹਿਲਾ ਆਖਾਂ ਜੀਵਾਂ ਬਿਸਰ ਮਰ ਜਾਓ ਆਖਣੇ ਔਖਾ ਸੱਚਾ ਨਾ ਹੋ ਸੱਚੇ ਨਾਮ ਕੀ ਲਾਗਿਆ ਭੂਖ ਭੁੱਖਾ ਕਹਿ ਚਲੀ ਐ ਦੂ ਸੁੱਖ ਬਿਸਰਾ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਇ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਥਕੇ ਕੀਮਤ ਨਹੀਂ ਪਾਈ ਜੇ ਸਹਿਮਿਲ ਕਹੇ ਆਖਣ ਪਾਏ ਵੱਡਾ ਨ ਹੋਵੇ ਘਾਟ ਨਾ ਜਾਏ ਨਾ ਉਹ ਮਰਿਆ ਨਾ ਹੋਵੇ ਸੋਗ ਦਿੰਦਾ ਰਹਾ ਨਾ ਚੁੱਕਾ ਭੋ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰਾ ਤੇ ਗੁਮਜਾਤ ਨਾਨਕ ਨਾਵਾ ਬਾਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰਭਾਵ ਸਮਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮੁਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਓ ਹਰ ਜਨ ਕੇ ਬੜ ਭਾਗ ਵੜੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤਰਵਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਹੀ ਤਿਨ ਧੁਰਮਾਂ ਚ ਲਿਖਿਆ ਲਿਖਾਸ ਧਨ ਧਨ ਸਰ ਸੰਗਤ ਜਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਬਹਿ ਉਦਮ ਜਾਇਆ ਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤਿਓ ਪਾਏ ਤਾ ਕਰ ਜਗਿਆ ਗਹਿ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਰ ਪਿਤਾ ਲੋਕ ਸਤਬੰਧਤਾ ਕੋਈ ਨ ਕਿਸ ਕੀ ਧਰਿਆ ਸਰ ਸਰ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਾਵੈ ਸਹਿ ਕੋ ਸੰਤ ਸਪਾਛਾ ਬਚਰੇ ਸ਼ਰਿਆ ਤਿੰਨ ਕਵਨ ਖਲਾਵੈ ਕਵਨ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰ ਤਲ ਧਰਿਆ ਜਾਂ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰ ਅੰਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮੇ ਅਪਾਰ ਸਭ ਧਿਆਵੈ ਸਭ ਧਿਆਵੈ ਤੁਰ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜਘੜੇ ਅੰਦਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦਮਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਤੁਰ ਜੀ ਜਨ ਨਾਨਕ ਜਨ ਗੁਰਬਾਣਾ ਹਰ ਧਿਆਵਾ ਹਰ ਧਿਆਵੈ ਤੁਰ ਜੀ ਸੇ ਜਨ ਜੁਗ ਮੈਂ ਸੁਗਵਾਸੀ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤੈਂ ਧੂਟੇ ਜਾਂ ਕੀ ਫਾਸੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਗੁਵਾਸੀ ਜਿਨ ਸੇਵਿਆ ਮਿਰ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ
ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਾਲਾਹਨ ਤੁਦ ਜੀ ਹਰ ਅਨਕਾ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪਤਾ ਪੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਖਤ ਜੀ ਕਰ ਕਿਰਿਆ ਖਟ ਕਰਮ ਕਰੰਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤ ਤੂੰ ਆਦਿ ਪੁਰਖ ਪਰਮ ਪ੍ਰਕਰਤਾ ਜੀ ਤੁਰ ਜੇ ਬਰਾਬਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਰ ਆਪੇ ਸਿਰਡ ਸਭੀ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਵਾਈ ਜੋ ਤੋ ਭਾਵੈ ਸੋਈ ਤੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਬਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਆਏ ਹੇ ਸੋਈ ਜਨ ਜਾਣੈ ਹਰ ਗੁਣ ਸਦੀ ਆਗ ਵਖਾਣੈ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਮੈਂ ਦੂਜਾ ਵਰਨਾ ਕੋਈ ਤੂੰ ਕਰ ਕਰ ਵੀ ਕਹਿ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜਾ ਭਈਲੇ ਨਿਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਹ ਬਗਨੀ ਚੱਲ ਹਮ ਦੇਖਾ ਤੈ ਡੂਬੀ ਵਾਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਮਿਸਰਿਆ ਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨ ਕਾਮ ਮਿਨ ਸਾਰ ਸੰਗਤ ਬਜ ਗੇ ਬਲ ਨਾਮ ਸਰਨ ਜਮ ਲਾਗ ਭਵ ਜਲ ਤਰਨ ਕਾ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨਾ ਕੁਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰਹੁ ਸਰਜਨ ਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਮਾਰੇ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇ ਕਾ ਦੇਵਨਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾ ਤੇ ਕਮਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਆਸੀਸੜੀਆਂ ਜੋ ਹੋ ਵੈ ਸਾਹਿਬ ਸਿਉ ਮੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਬਿਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਬੜਾਈ ਤੋਇ ਰਹਾਓ ਬਿਸ ਵਿੱਚ ਅਸਿਆ ਘੜੀਆ ਪਹਿਰਾ ਛਿੱਤੀ ਬਾਰੀ ਮਾਹੋ ਹੋਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰੰਗ ਧਨਾਸਰੀ ਮਹੱਲਾ ਪਹਿਲਾ ਗਗਨ ਮਾਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਹੀ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਭਾਵ ਸੁਆਰਤੀ ਹੋਈ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਹੋ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਨ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਬ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਓ ਸਾਖਤ ਹਰ ਸਾਧ ਨ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲ ਹੈ ਚੋਵੈ ਦੁਖ ਪਾਪ ਹੈ ਜਮਕਾਲ ਸਹੇ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਮੈਂ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ

ਮੰਗਾ ਬਸਨ ਸੁਹੇਲਾ ਆਉਦ ਘਟੈ ਦਿਨ ਸੁਰੈ ਨਾਰੇ ਮਨ ਗੁਰਮਿਲ ਕਾ ਸੁਆਰੇ ਰਹਾਵੇ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਵਾਹੇ ਸੋਏ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਗਲ ਦੁਆਰ ਕੋ ਛਾੜ ਕੇ ਗਹਿੋ ਤੁਹਾਰ ਦੁਆਰ, ਵਾਹਿ ਗਹਿ ਕੀ ਲਾਜਸ ਗੋਬਿੰਦ ਦਾਸ ਤੁਹਾਰ, ਵਾਹਿ ਗਹਿ ਕੀ ਲਾਜਸ ਗੋਬਿੰਦ ਦਾਸ ਤੁਹਾਰ। ਕਿੰਨੇ ਤਾਪ ਨਿਵਾਰਨ ਹਾਰਾ ਦੁੱਖਾਂ ਤਾ ਸੁਖਰਾਸ, ਤਾ ਕੋ ਬਿਘਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ, ਜਾ ਕੀ ਪ੍ਰਭ ਆਗੇ ਅਰਦਾਸ, ਜਾ ਕੀ ਪ੍ਰਭ ਆਗੇ ਅਰਦਾਸ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

his

वाहे गुरु वाहे गुरु।

Bye.

Bye.

ਵਾਹਿਗੁਰੂ ਵਾਹਿਗੁਰੂ।

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहे वाहे वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
Bahid, Bahid, Bahid, Bahid.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid, Bahid

0: राख संतन कह पाछे। कहो नानक हम है हवाला, राख संतन कह पाछे।
1: गोविंद।

0: ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਠਾਕੁਰ ਊਚ ਭਗਵਾਨ, ਨਾਨਕ ਕੀ ਪ੍ਰਭੇ ਆਪਣੀ ਭਗਤੀ ਲਾ। ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਠਾਕੁਰ ਊਚ ਭਗਵਾਨ, ਨਾਨਕ ਕੀ ਪ੍ਰਭੇ ਆਪਣੀ ਭਗਤੀ ਲਾ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਨਾਨਕ ਸਿੰਘ, ਕੋਟ ਕੋਟ ਪੰਡ ਭੁੱਲ ਚੱਕ ਮਾ ਤੇਰੇ ਚਰਨ ਕਮਲਾ, ਬਹੁਤ ਬਹੁਤ ਧੰਨਵਾਦ, ਨਾਨਕ ਨਾਮ ਚੜ੍ਹਦੀ ਕਲ ਤੇਰੇ ਭਾਣੇ ਸਵਾਤਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੋ ਬੋਲੇ ਸੋ ਨਿਆ, ਸਤਿ ਸ੍ਰੀ ਅਕਾਲ, ਉੱਠ ਕੇ ਸਭਾ ਮਲੇਸ਼ ਕੀ ਕਰ ਪੂਰਾ।
1: ਸਤਨਾਮ ਸ੍ਰੀ ਵਾਹਿਗੁਰੂ ਜੀਓ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ, ਨਿਮਖ ਨਿਮਖ ਤੁਮਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ, ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ, ਜਿਸ ਪਾਸ ਬੈਠਿਆ ਸੋਹੀਏ ਸਵਨਾ ਦਾ ਵੇ ਸਾਹੂ, ਜਿਸ ਪਾਸ

ਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ। ਜਿਨ੍ਹਾਂ ਮਨ ਚਿੱਤ ਇੱਕ ਆਰਾਧਿਆ ਤਿੰਨ ਇੱਕ

0: ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਆਦਪੂਰਨ ਮਾਧਪੂਰਨ ਅੰਤਪੂਰਨ ਪਰਮੇਸ਼ਵਰ ਸਿਮਰਤ ਸੰਤ ਸਪਤ ਰਮਨ ਨਾਨਕ ਅਗਨਾਸਨ ਜਗਦੀਸ਼ਰੇ ਇਖ ਸੁਨ ਸੁਨਾਮ ਨੋ ਮਨ ਮੈ ਜਰੀਏ ਸਾਚ ਪੂਰਿਓ ਸਬਤ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਣ ਮੈਂ ਥਾਪ ਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਜਾਏ ਸੁਭ ਸੀ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਸਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਣਤ ਹੈ ਬਿਨਾਸੁ ਮੁਖ ਤਲੇ ਪੈਰ ਉਪਰੇ ਮੁਖ ਤਲੇ ਪੈਰ ਉਪਰੇ ਵਿਸੰਦੋਕ ਸੰਧੜੇ ਥਾਏ ਨਾਨਕ ਸੋਤ ਨੇ ਕਿਉਂ ਵਿਸਾਰਿਓ ਉਤਰਾਏ ਜਿਸ ਦੇ ਨਹਾਏ ਪੌੜੀ ਰਕਤ ਬਿੰਦ ਕਰ ਨਿਮਿਆ ਅਗਨ ਮਦ ਉਦਰ ਮਝਾਰ ਉਰਦ ਮੁਖ ਕਚੀਲ ਬਿਕਲ ਨਰਕ ਘੋਰ ਗੁਵਾਰ ਹਾਰ ਸਿਮਰਤ ਹਰ ਸਿਮਰਤ ਤੂਹਨਾ ਜਲੇ ਮੰਤਨ ਉਰਧਾਰ ਬਿਖਮ ਥਾਨੋ ਜਿਨ ਰੱਖਿਆ ਤਿਸ ਤਲ ਨਾ ਬਿਸਾਰ ਪ੍ਰਭ ਬਿਸਤ ਪ੍ਰਭਿਸਤ ਸੁਖ ਕਦੇ ਨਾਹੀਂ ਜਸ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬ ਤੇ ਆਸਾ ਪੂਰਨੇ ਖੰਡੇ ਕਲ ਕਲੇਸੇ ਪ੍ਰਭ ਸਿਮਰ ਨਾਨਕ ਨੈ ਦੂਰ ਨੈ ਆਪ ਰੰਗ ਮਾਣ ਜਿਸ ਸੰਗ ਸੇ ਸਿਉਂ ਲਾਗੇ ਨੇ ਸੋ ਸੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਸੱਚਿਆ ਦੇਹ ਪੌੜੀ ਜਿਉ ਪ੍ਰਾਣ ਤਨ ਧਨ ਦਿਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਸ ਅਸ ਦੀਏ ਰਚ ਭਲੇ ਸੰਜੋਗ ਸੁਣ ਬਿੰਤਾ ਸਾਜਨ ਸੇਵਕ ਦੀਏ ਪ੍ਰਭ ਦੇਵ ਨਾਰ ਹਰ ਸਿਮਤ ਤਨ ਮਨ ਹਾਰਿਆ ਲੈ ਜਾਏ ਬਜੋਗ ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਸਲੋਕ कुटुंब जतन कसं माया अनेक उसमे हर भगत पावहीन नानक प्रभ बिस्त से प्रेते चुटिया सा प्रीत जो लाही बयान स्यो नानक सच्ची रीत साई सती रत्या पौड़ी जसिम जस बिसत तन पसम होए कत सप्रेत खन ग्रह मैं बसना देवी जिन स्यों सोई हेत कारण अर्थ दर्ब संचया सो काज केत जैसा बिज सो लूणे कर्म जैसा बिज सो लूणे कर्म खेत अकेतक ना हर विस्या जोनी परमेत श्लोक कोट दान स्नान अंक शोधन पवित्र उचरंत नानक हर हर रसना सर्व पाप बेमुचते ईदन की तुम बना पोरी दित्य पाए मान बसंदरो सच सहो सहो नानक बे दुखड़े उलाए पौड़ी कोट अघ सब नास हो सिमत हर नाओ मन चिंदे फल पाए हर के गुण गाओ जन्म मरन पै कटे निचल सच थाओ पूर्व होवे लिखिया हर चरण समाओ कर कृपा प्रभ राख लो नानक बल जा नानक बल जाओ श्लोक ग्रह रचना पार मन विश्वास स्वादु रसे कंधाच नय सिमरते नानक ते जंत बिस्ता कृमे मूच नंबर आव किस महज मोहब्बत ने सो साई जय विषय नानक सो तनखे पौड़ी सुंदर सहज अनेक सुख रस भोगन पूरे ग्रह सोन चंदन सुगंध लाए मोती हीरे मन च सुख मान दा कृष्ण बसूरे सो प्रभ चेतन आवि विस्ता के कीरे बिन हर नाम ना शांत होए कित बिद मन तीरे श्लोक चरण कमल बृहत खोजंत बैरागी दद से त्यागंत कपट रूप माया नानक आनंद रूप साध संग में मनसाई मुख उचरा बता अबे लो नानक हब अडंबर कूड़िया सो जीमा सचे सोए पौड़ी बस्ता तुटी चुंपड़ी चीर सब छिन्ना जात ना पत ना आदर उदया पर मिन्ना मितना इठ तहन रूपहीन के साग ना सिन्ना राजा सगले सिष्ट का हर नाम मन पिन्ना जिसके धूड़ मन उदरे प्रभाव होए सुप्रसन्ना सलोक अनकलीला राज रस रूह पंग छत्र चमर तख्त आसन रचंत मूड़ अज्ञान अंधे नानक सुपन मनोरथ माया सुपने अब रंग माणिया मिठा लखड़ा मो नानक नाम विहूणिया सुंदर माया तो पौड़ी सुपने सत्य चत मूर्ख लाया बिसरे राज रस भोग जगत पखलाया आज गई ब्याय तंदे ताया पूर्ण भय न काम होए माया क्या बेचारा जंत जा अप फुलाया श्लोक बसंत स्वर्ग लोक जिते पृथ्वी नव खंडन बिसरंत हर गोपाल नानक ते प्राणी उद्या परमने कौत कोट तमसा चेतन आप सुनाओ नानक कौड़ी नरक बराबर उज सोई था पौड़ी महा पहन उदयन नगर कर मान्या झूठ समगरी पे सच कर जान्या काम क्रोध अहंकार पे देवान्या सिर लगा जम डंड पछताना बिन पूरे गुरदेव फिर सताना श्लोक राज कटुम रूप कटुम तन कपटन कुल गर्भते सचंत बिख्याशन छिद्र नानक बिन हर संग न चालते बिखंदरों की पुहन तुमा जिसम सोहना हडना हलहंदरो मूल नानक सासना जुलही माया पौड़ी ਚਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਚੇ ਜਿਸਕਾ ਕਹੋ ਕਿਆ ਜਤਨ ਜਿਸ ਤੇ ਭੰਜੀਏ ਹਰ ਬਿਸਿਆ ਕੋ ਤਿਪਤਾਵੇ ਨਾ ਮਨ ਰੰਜੀਏ ਪ੍ਰਭੂ ਛੋੜ ਪ੍ਰਭੂ ਛੋੜ ਮਨ ਲਾਗੇ ਨਰਕ ਨਾ ਸਮੰਜੀਏ ਹੋ ਕਿਰਪਾਲ ਦਿਆਲ ਨਾਨਕ ਪਾਉ ਪੰਜੀਏ ਸਲੋਕ ਨਚ ਰਾਜ ਸੁਖ ਮਿਟਮ ਨਚ ਭੋਗ ਰਸ ਮਿਟਮ ਨਚ ਮਿਟਮ ਸੁਖ ਮਾਇਆ ਮਿਟਮ ਸਾਧ ਸੰਗ ਹਰ ਨਾਨਕ ਦਾਸ ਮਿਟਮ ਪ੍ਰਭ ਦਸੰ ਲਗੜਾ ਸੋਹਣੋ ਮਨ ਮਜਾਉ ਰੱਤਿਆ ਵਿਦਰੋ ਸੱਚ ਥੁੱਕ ਨਾਨਕ ਮਿੱਠਾ ਸੋਤ ਨਹੀਂ ਪੌੜੀ ਹਰ ਬਿਨ ਕਛੂ ਨ ਲਾਗੀ ਪਤਨ ਕੋ ਮਿੱਠਾ ਆ ਸਵਾਦ ਸਭ ਫਿੱਕਿਆ ਕਰਨ ਨੋ ਡਿੱਠਾ ਅਗਿਆਨ ਪਰਮ ਦੁੱਖ ਕੱਟਿਆ ਗੁਰ ਭੈ ਬਸੀਠਾ ਚਰਨ ਕਮਲ ਮਨ ਬੇਦਿਆ ਜਿਉਂ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭ ਬਿਨਸੈ ਸਭ ਝੂਠਾ ਸਲੋਕ ਤਿਆਖੰਤ ਜਲੇ ਨਾਵ ਜੀਵ ਮਿਨ ਨਾਇ ਤਿਆਗ ਚਾਤਕ ਮੇਘ ਮੰਡਲੇ ਬਹਾਨ ਬੇਦ ਚ ਕੁਰਕ ਨਾਦ ਅਲ ਬੰਧਨ ਕੁਸਮ ਬਾਸਨੇ ਚਰਨ ਕਮਲ ਚੰਤ ਸੰਤ ਨਾਨਕ ਆਨ ਦਿੱਤੇ ਮੁਖ ਦਿਖਉ ਪਲਕ ਛਾੜ ਆਨ ਦੇਹੁ ਚਿਤ ਜੀਵਨ ਜੀਵਨ ਸੰਗਮ ਤਿਸਤਨੀ ਹਾਰ ਨਾਨਕ ਸੰਤਾ ਮਿਤ ਪੌੜੀ ਜਿਉਂ ਮਛਰੀ ਬਿਨ ਪਾਣੀਆਂ ਕਿਉ ਜੀਵਨ ਪਾਵੇ ਬੂੰਦ ਵਿਹੂਣਾ ਚਤ ਕਿਉ ਕਰ ਤਪਤਾਵੇ ਨਾਦ ਕੁਨਕੇ ਬੇਦਿਆ ਸਨਮੁਖ ਉਠਤਾਵੇ ਪਵਰ ਲੋਭੀ ਕੁਸਮ ਬਾਸਾ ਮਿਲ ਆਪ ਬੰਦਾਵੇ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਸ ਹੰਗਾਵੇ ਸੋਕ ਚਿਤਵੰਤ ਚਰਨ ਕਮਲ ਸਾਸ ਸਾਸ ਅਰਾਧਨ ਨੈ ਬਿਸੰਤ ਨਾਮ ਚੁਤ ਨਾਨਕ ਆਸ ਪੂਰਨ ਪਰਮੇਸ਼ਰ ਸੀਤਲਾ ਮਨ ਮਜਾਏ ਪਲਕ ਨ ਥੀਵੇ ਬਹਾਰਾ ਨਾਨਕ ਨਾਨਕ ਸੜੀ ਨਿਭਾਏ ਸਦਾ ਪੇਖੰਤੋ ਸੱਚ ਤਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀਏ ਮਿਲ ਗੋਪਾਲ ਗੋਬਿੰਦ ਨਾ ਕਬੂ ਚੂਰੀਏ ਦੇਹ ਦਰਸ਼ਨ ਮਨ ਚਾਉ ਬਹਲ ਦੇਹ ਦਰਸ਼ਨ ਮਨ ਚਾਉ ਲੈ ਜਾਏ ਵਸੂਰੀਏ ਹੋਏ ਪਵਿੱਤਰ ਸਰੀਰ ਚੰਦਾ ਤੂਰੀਏ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ ਸਲੋਕ ਰਸਨਾ ਸ਼ਰੰਤ ਨਾਮ ਸਰਵਨ ਸੁਨਤ ਸ਼ਬਦ ਅੰਮ੍ਰਿਤੇ ਨਾਨਕ ਤਿੰਨ ਸਤ ਬਲਿਹਾਰੇ ਜਿਨ੍ਹਾਂ ਧਿਆਨ ਪਾਰ ਬ੍ਰਹਮ ਆਬ ਖੁਡਾਵੇ ਕੰਮ ਇਕਸ ਸਾਹੀ ਬਾਹਰੇ ਨਾਨਕ ਸਹੀ ਤਨ ਜਿੰਨਾ ਪੜ੍ਹੀ ਸੱਚ ਸਿਉ ਪੌੜੀ ਸਤ ਬਲਿਹਾਰੇ ਤਿੰਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਭਾਵੇ ਪ੍ਰਮਥਾ ਹਰ ਜਿਸ ਲਿਖੇ ਬਹੰਤ ਸੋਹੇ ਸੇ ਹੱਥਾ ਚਰਨ ਪਨੀਤ ਪਵਿੱਤਰ ਚਾਲੇ ਪ੍ਰਭ ਪੱਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਸੋਕ ਭਾਵੇ ਉਦੋਤ ਕੰਨ ਹਰ ਰਮਨਮ ਸੰਯੋਗ ਪੂਰਨ ਗੋਪਾਲ ਦਸ ਭੇਟ ਸਫਲ ਨਾਨਕ ਸੋ ਮਹੂਰਤ ਕੀਵ ਨ ਸਕਾ ਪਾਹੇ ਸੁਖ ਮਿਤੀ ਹੂੰ ਬਾਹਰੇ ਨਾਨਕ ਸਾਹ ਮੇਲੀ ਪਰਵਾਨ ਜਿਤ ਮਹਿੰਦੋ ਮਹਾਂਪਰੀ ਪੌੜੀ ਸਾਵੇ ਲਾ ਕਉ ਕੌਣ ਹੈ ਜਿਤ ਪ੍ਰਭ ਕਉ ਪਾਈ ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲੇ ਗੁਸਾਈ ਅੱਠ ਪੈਰ ਹਰ ਧਿਆਏ ਕਹਿ ਮਨ ਇੱਛ ਪਜਾਈ ਵੱਡੇ ਭਾਗ ਸਤਸੰਗ ਵੱਡੇ ਭਾਗ ਸਤਸੰਗ ਹੋਏ ਨਿਭ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤਤ ਪੁਨੀਤ ਗੋਬਿੰਦੇ ਸਰਬ ਦੁੱਖ ਨਿਵਾਰਨ
1: ਸਰਨ ਸੂਰ ਭਗਵਾਨ ਜਪੰਤ ਨਾਨਕ

ਨਿਕਟਾਨੀ ਨਿਰਭਉ ਹੋਏ ਰਹੇ ਲਵੇਖਿਆ ਨਾਨਕ ਹਰ ਮਨਵਾਨੀ ਢੋਡੀ ਮਹੱਲਾ ਪੰਜਵਾਂ ਹਰ ਬਿਸ ਸਦਾ ਖੁਆਰੀ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਰਹੋ ਬਿਨ ਸਿਮਰਨ ਜੋ ਜੀਵਨ ਬਲ ਨਾਮ ਸਰਬ ਜੈਸੇ ਅਰਦਾਰੀ ਨਾਵਖੰਡ ਕੋ ਰਾਜ ਕਮਾਵੈ ਅੰਤ ਤਲੈ ਗੋਹਾਰੀ ਗੁਣ ਨਿਧਾਨ ਗੁਣ ਤਨੇ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨੇ ਤਿਸ ਬਲਿਆਰੀ ਟੋਡੀ ਮਹੱਲਾ ਪੰਜਵਾਂ ਕਰ ਦੂਜਾ ਚੁੱਪ ਦੇਖ ਓਅੰਕਾਰ ਸਤਿਗੁਰੂ ਪ੍ਰਸਾਦ ਧਾਇਓ ਰੇ ਮਨ ਦੈ ਦਿਸਾਇਓ ਮਾਇਆ ਮਗਨ ਸੁਆਦ ਲੋਭ ਮੋਹਿਓ ਤਿਨ ਪ੍ਰਵਿਆਪ ਬੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇਕ ਮੋਹਤ ਨਾਏ ਮਨ ਲਾਇਓ ਬਿਕਸਿਓ ਭੇਖ ਰੰਕ ਸੁਮ ਕੋ ਪਰ ਗ੍ਰਹਿ ਜੋ ਹਨ ਜਾਇਓ ਚਰਨ ਕਮਲ ਸੋ ਭਾਉ ਨ ਕਿਨੋ ਨ ਸਤ ਪੁਰਖ ਮਨਾਇਓ ਧਾਵਤ ਕੋ ਤਾਵੇ ਬਹੁ ਭਾਤੇ ਜਿਉ ਤੇਲੇ ਬਲਦ ਪਰਮਾਇਓ ਨਾਮਦਾਨ ਇਸਨਾਨ ਨ ਕੀਓ ਇਕ ਨਿਮਖ ਨ ਕੀਰਤ ਗਾਇਓ ਨਾਨਾ ਚੋਟ ਲਾਏ ਮਨ ਧੋਖਿਓ ਨ ਬੁਝਿਓ ਅਪਨਾਇਓ ਪਰ ਉਪਕਾਰ ਨ ਕਬਹੁ ਕੀ ਹੈ ਨਹਿ ਸਤਿਗੁਰੁ ਸੇਵ ਧਿਆਇਓ ਪੰਚ ਦੂਤ ਰਸ ਸੰਗਤ ਗੋਸਤ ਮਤਵਾਰੋ ਮਤਮਾਇਓ ਕਰੋ ਬੇਨਤੀ ਸਾ ਸੰਗਤ ਹਰ ਭਗਤ ਵਸਰ ਸੁਣਿਆਇਓ ਨਾਨੇ ਪਾਗ ਪਰਿਓ ਹਰ ਪਾਛੈ ਰਾਖ ਲਾਦ ਅਪਨਾਇਓ ਟੋਡੀ ਮਹੱਲਾ ਪੰਜਵਾਂ ਮਾਨਕ ਬਿਨ ਬੁਝੇ ਬਿਰਥਾ ਆਇਆ ਅਨਕ ਰਾਜ ਸਿਗਾਰ ਬਹੁ ਕਰਤਾ ਜਿਉ ਮਿਰਤ ਕੋ ਢਾਇਆ ਰਹੋ ਧਾਏ ਧਾਏ ਕਿਰਪਨ ਸਰਮ ਕਿਨੋ ਇਕੱਤਰ ਕਰੀ ਹੈ ਮਾਇਆ ਦਾਨ ਪੁਨਣੇ ਸੰਤਨ ਸੇਵਾ ਕਤੀ ਕਾਜ ਨਾ ਆਇਆ ਕਰਿਆ ਭਰਨ ਸਾ ਵਾਰੀ ਸੇਧਾ ਕੰਮ ਥਾਟ ਬਣਾਇਆ ਸੰਗ ਨ ਪਾਇਓ ਆਪਣੇ ਭਰਤੇ ਪੇਗ ਪੇਗ ਦੁਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੋਹ ਮੂਸਲ ਛਰਾਇਆ

ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਤ ਵਸੋ ਹਿਰਦੇ ਹਰਨੀਤ ਤੈਸੇ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੀ ਕਿਰਪਾ ਮਥੁਰਾ ਮਤ ਲੈ ਲੈ ਲਾਵੋ ਮਹਾਂਪਤ ਹੋਤਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੇ ਮਿੱਠੀ ਲਾਗੋ ਕਿਉ ਤੁਹਾਰੋ ਭਾਵੋ ਜੋ ਤੂੰ ਦੈ ਤਹੀ ਹੈ ਤ੍ਰਿਪਤੈ ਅੰਨ ਕਥੋ ਧਾਵੋ ਸਦੇ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰਹਿਣ ਹੋਏ ਰਹੀ ਹੈ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀ ਹੈ।

ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਸਾ ਕੱਛ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਵ ਰਹੋ ਰਾਜ ਮਾਲ ਅਨੇਕ ਭੋਗ ਰਸ ਸਗਲ ਤਰ ਵਰਕੀ ਛਾਮ ਤਾਏ ਤਾਏ ਬਹੁ ਵਿਦ ਕੋ ਧਾਵੈ ਸਗਲ ਨਿਰਾਰਥ ਕਾਮ

ਕੀਤ ਸੰਤ ਪ੍ਰਸਾਦ ਪਾਇ ਮਨ ਨਿਰਮਲ ਕਰ ਪਾਇ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਰਣ ਨਿਮ ਕਹੀ ਅਰਥੇ ਆਪਣੇ ਭਗਤ ਕੋ ਪੂਰਨ ਦਾਨ ਰਹੋ ਖੋਬ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਦਾਮੇ ਥੁੜ ਸੁਧਾਨ ਕੋਟ ਰਾਜ ਨਾਮ ਤਨੁ ਮੇਰਾ ਅੰਮ੍ਰਿਤ ਦਿਸ ਤਾਰੋ ਪ੍ਰਭ ਮਾਨ

ਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਯਾ ਕਰਦ ਗੁਪਤਮ ਪੇਤੋ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੁਮ ਬੇ ਐਬ ਪਰਵਦ ਗਾਰ ਦੁਨੀਆ ਮਕਾਮੇ ਪਾਨੀ ਤੈ ਕੇਕ ਦਿਲ ਦਾਨੀ ਮਮ ਸਰ ਮੋਇਸ ਰਾਇਲ ਗਿਰਵਤ ਦਿਲ ਹੇਚ ਨਾ ਦਾਨੀ ਰਹੁ ਜਨ ਪਿਸਰ ਪਦਰ ਬਿਰਾਂਦ ਰਾਂ ਕਸ ਨੇਸ ਦਸ ਚੰਗੀਰ ਆਖਰ ਬਿਆਪਤਮ ਕਸ ਨਾ ਦਾਰਦ ਚੂੰ ਸਬਦ ਤਕ ਬੀਰ ਸਭ ਰੋਜ ਗਸਮ ਦਰ ਹਵਾ ਕਰਦੇ ਬਦੀ ਖਿਆਲ

ਅਹੰਕਾਰ ਸਤਿਗੁਰੂ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੇਤ ਮੈਂ ਦੇਵਾਨਾ ਪਿਆ ਤੀਤ ਕਰਕਾਸਾ ਦਰਸ਼ਨ ਕੀ ਭੁੱਖ ਮੈਂ ਦਰਮਾਂਗੋ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰਮਾਂਗਤ ਭਿਖਿਆ ਪਾਏ ਰਾਹੁ ਕੇ ਸਮਖ ਸੁਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ ਕੇ ਪਟ ਪਾਂਡਾ ਕਹਿਣ ਕੋਏ ਅਸਾ ਭਗਤ ਵਰਨ ਮੈਂ ਹੋਏ ਤੇਰੇ ਨਾਮ ਨਿਵੇ ਰਹੇ ਲਿਵਲਾਏ ਨਾਨਕ ਤਿੰਦਰ ਪਿਕਿਆ ਬਾਏ ਤਿਲੰਗ ਮਹੱਲਾ ਪਹਿਲਾ ਕਰਤੀ ਜਾ ਇੱਕੋ ਅੰਕਾਰ ਸਤਿਗੁਰੂ ਪ੍ਰਸਾਦ ਏ ਤਨ ਮਾਇਆ ਪਾਹਿਆ ਪਿਆਰੇ ਲਿਚੜਾ ਰੱਬ ਰੰਗਾਏ ਮੇਰਾ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਦਿਨ ਸਜਾ ਜਾਏ ਹੋ ਕੁਰਬਾਨੇ ਜਾਓ ਮਿਹਰਬਾਨਾ ਹੋ ਕੁਰਬਾਨਾ ਜਾਓ ਕੁਰਬਾਨੇ ਜਾਓ ਤਨਾ ਕੇ ਲੈਣ ਜੋ ਤੇਰਾ ਨਾਓ ਲੈਣ ਜੋ ਤੇਰਾ ਨਾਓ ਤਨਾ ਕੇ ਹੋ ਸਤ ਕੁਰਬਾਨੇ ਜਾਓ ਰਹੋ

ਆਇਰਾਉ ਗੈਬਾਨ ਹੈਵਾਨ ਆਰਾਮ ਕੁਸਤਨੀ ਮੁਰਦਾਰ ਬਖੋਰਾਏ ਦਿਲ ਕਵਜ ਕਵਜਾ ਕਾ ਦਰੋ ਦੋਜਕ ਸਜਾਏ ਵਲੀ ਨਿਆਮ ਬਰਾਦਰਾ ਦਰਬਾਰ ਮਿਲਕ ਖਾਨਾਏ ਜਬ ਜਬ ਅਜ਼ਰਾਇਲ ਬਸਤਨੀ ਤਬ ਚਿਜਕਾਰੇ ਵਿਦਾਏ ਹਵਾਲ ਮਲੂਮ ਕਰ ਦੰਗ ਪਾਕ ਅੱਲਾਹ

ਸਿਉਂ ਸਭ ਜਗਤ ਛਡਾਇਆ। ਗੁਰ ਪਿਆਰੇ ਹਰਿ ਸੇਵਿਆ, ਗੁਰ ਧੰਨ ਗੁਰ ਧੰਨ, ਗੁਰ ਹਰਿ ਮਾਰਗ ਦੱਸਿਆ, ਗੁਰ ਪੁੰਨ ਵੱਢ ਪੁੰਨ, ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ। ਜਨ ਨਾਨਕ ਤਿਨਕੋ ਵਾਰਿਆ, ਸਦਾ ਸਦਾ ਕੁਰਬਾਣੀ। ਗੁਰਮੁਖ ਸਖੀ ਸਹੇਲੀਆਂ, ਸੇ ਆਪ ਭਾਈਆ, ਹਰ ਦਰਗਹਿ ਪਹਿਨਾਈਆ, ਆਰ ਆਪ ਗੱਲ ਲਾਈਆ।

ਹਰੇ ਹਰ ਰਾਏ ਸੂਈ ਮਹੱਲਾ ਚੌਥਾ ਤਿੰਨੀ ਅੰਤਰ ਹਰੇ ਅਰਾਧਿਆ ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰ ਹਰ ਹਰ ਤਿਆਏ ਮਨ ਮੇਰੇ ਮਨ ਤਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਾ ਹਰ ਹਰ ਤਿਆਏ ਮਨ ਮੇਰੇ ਮਨ ਤਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਾ ਤੁਰ ਭਗਤ ਜਨਾ ਕੋ ਬਖਸ਼ਿਆ ਹਰੇ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੇ ਸੋਨ ਕੀ ਰੀਸ ਕਰੇ ਤਿਸ ਹਲਤ ਪਲਤ ਮੁਹਕਾਰਾ ਸੇ ਭਗਤ ਸੇ ਸੇਵਕਾਂ ਜਿਨ੍ਹਾਂ ਹਰ ਨਾਮ ਪਿਆਰਾ ਤਿੰਨ ਕੀ ਸੇਵਾ ਤੇ ਅਰ ਪਾਈਏ ਸਿਰ ਨਿੰਦਕ ਕੇ ਪਵੈ ਇਸ਼ਾਰਾ ਜਿਸ ਘਰ ਵਿਰਤੀ ਸੋਈ ਜਾਣ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ ਚਹੁ ਪੀੜੀ ਆਦਿ ਜੁਗਾਦ ਬਖੀਲੀ ਕਿਨੇ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਸੂਹੀ ਮਹੱਲਾ ਚੌਥਾ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸੁਹਾਈ ਗੁਰ ਕਿਰਪਾ ਤੇ ਹਰ ਮਨ ਵਸੇ ਹੋਰ ਤੇ ਬਿਦ ਲਿਆ ਨਾ ਜਾਈ ਹਰ ਹਰ ਹਰ ਧਨ ਸੰਚੀਏ ਭਾਈ ਜੇ ਅਲਤ ਪਲਤ ਹਰ ਹੋਏ ਸੁਖਾਈ ਰਾ ਸਤ ਸੰਗਤੀ ਸੰਗ ਹਰ ਧਨ ਖੱਟੀ ਹੈ ਹੋਰ ਥੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ ਹਰ ਰਤਨੇ ਕਾ ਵਪਾਰੀਆ ਹਰ ਰਤਨ ਧਨ ਵਿਹਾਜੇ ਕੱਚੇ ਕੇ ਵਪਾਰੀਏ ਵਾ ਕਰ ਤਨ ਲਿਆ ਨਾ ਜਾਈ ਹਰ ਧਨ ਰਤਨ ਜਵੇ ਹਰ ਮਾਨ ਹਰ ਧਨੇ ਨਾਲ ਅੰਮ੍ਰਿਤ ਵੇਲੇ ਵੱਤੇ ਹਰ ਭਗਤੀ ਹਰ ਲਿਵ ਲਾਈ ਹਰ ਧਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨੇ ਖੁੱਟੈ ਨਾਹੀ ਹਲਤ ਪਲਤ ਹਰ ਧਨੇ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਤਰ ਹੈ ਸਾਚਾ ਇਹੋ ਹਰ ਧਨ ਅਗਨੀ ਤਸਕਰੈ ਪਾਣੀਐ ਜਿਮ ਦੂਤੇ ਕਿਸੇ ਕਾ ਗਵਾਇਆ ਨਾ ਜਾਈ ਹਰ ਧਨ ਕੋ ਚੌਕਾ ਨੇੜਨ ਆਵੀ ਜਮ ਜਗਾਤੀ ਡੰਡ ਨਾ ਲਗਾਈ ਸਾਗਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਈ ਹਲਤੇ ਵਿੱਚ ਸਾਗਤ ਦੁਹਿਲੇ ਪਏ ਹੱਥੋਂ ਛੁੜਕ ਗਿਆ ਅੱਗੇ ਹਲਤ ਅੱਗੇ ਪਲਤ ਸਾਗਤ ਹਰ ਦਰ ਗਏ ਢੋਈ ਨਾ ਪਾਈ ਇਸ ਹਰ ਧਨ ਕਾ ਸ਼ਾਹੋ ਹਰ ਆਪ ਹੈ ਸੰਤੋ ਜਿਸਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨੇ ਕਾ ਤੋਟਾ ਕਦੇ ਨਾ ਆਵਈ ਜਨ ਕੋ ਗੁਰ ਸੋਜੀ ਪਾਈ ਸੂਹੀ ਮਹੱਲਾ ਚੌਥਾ ਜਿਸਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੇ ਸੋ ਭਗਤ ਸੋ ਪਰਵਾਨ ਤਿਸ ਕੀ ਮਹਿਮਾ ਕਿਆ ਵਰਣੀ ਹੈ ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਈਏ ਜੀਓ ਲਾਏ ਸਤਿਗੁਰੂ ਨਾਲ ਧਿਆਨ ਰਾਮ ਸੋ ਸਤਿਗੁਰੂ ਸੋ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਨੂੰ ਪਾਈਏ ਪਰਮ ਨਿਧਾਨ ਜੇ ਦੂਜੇ ਭਾਏ ਸਾਗਤ ਕਾਮਨਾ ਅਰਥ ਦੁਰਗੰਧ ਸੁਰੇਵੰਦੇ ਸੋ ਨਿਫਲ ਸਭ ਅਗਿਆਨ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੇ

ਆਵੇ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਸੁਹੀ ਮਹੱਲਾ ਚੌਥਾ। ਤੂੰ ਕਰਤਾ ਸਭ ਕਿਛ ਆਪੇ, ਜਾਣੇ ਕਿਆ ਤੁਧ ਪਿਆਗ ਸੁਣਾਈਏ। ਬੁਰਾ ਭਲਾ ਤੁਧ ਸਭ ਕਿਛ ਕਿਛ ਸੂਝੈ, ਜਿਹਾ ਕੋ ਕਰੈ ਤਿਹਾ ਕੋ ਪਾਈਏ। ਮੇਰੇ ਸਾਹਿਬ ਤੂੰ ਅੰਤਰ ਕੀ ਬਿਧ ਜਾਣੇ, ਬੁਰਾ ਭਲਾ ਤੁਧ ਸਭ ਕੇ ਸੂਝੈ। ਤੁਧ ਆਪੇ ਜਿਉਂ ਤੁਧ ਭਾਵੇ ਤਿਵੇਂ ਬੁਲਾਵੈ ਰਾਮ। ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਇੱਕ ਨਾ ਸਤਿਗੁਰ ਮੇਲ ਸੁਖ ਦੇਵੇ, ਇੱਕ ਮਨਮੁਖ ਧੰਦ ਪਿਟਾਈ। ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਧ ਸਭਨਾ ਸਿਰ ਲਿਖਿਆ ਲੇਖ। ਜੇਹੀ ਤੂੰ ਨਦਰ ਕਰੇ ਤਿਹਾ ਕੋ ਹੋਵੈ, ਬਿਨ ਨਦਰੀ ਨਾਹੀ ਕੋ ਭੇਖ। ਤੇਰੀ ਵਡਿਆਈ ਤੂੰ ਹੈ ਜਾਣੇ, ਸਭ ਤੁਧ ਨੂੰ ਨਿਤ ਸਿਆਏ। ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮੇਲੇ, ਜਨ ਨਾਨਕ ਸੋ ਥਾਏ ਪਾਏ। ਸੁਈ ਮਹੱਲਾ ਚੌਥਾ। ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭੈ ਜਿਨ ਹਰ ਨਾਮ ਤੇ ਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਅਰੋਗ ਭਏ, ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ। ਤਿਨ ਕੇ ਹਉ ਮੈਂ ਰੋਗ ਗਏ ਰਾ, ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ। ਰੋਗੀ ਵਿੱਚ ਹਉ ਮੈਂ ਕਾਰ ਕਮਾਈ, ਜਿਨ ਕੀਏ ਤਿਸੇ ਨਾ ਚੇਤੇ ਬੱਪੜੇ, ਹਰ ਗੁਰਮੁਖ ਸੋਜੀ ਪਾਈ। ਹਉ ਮੈਂ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ। ਗੁਰਪ੍ਰਸਾਦੀ ਕੋ ਵਿਰਲਾ ਛੂਟੇ, ਤਿਸ ਜਨ ਕੋ ਹਉ ਬਲਿਆਰੀ। ਜਿਨ ਸਿਟ ਸਾਜੀ ਸੋਈ ਹਰ ਜਾਣੇ, ਤਾਂ ਕਾਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਗਸੇ, ਗੁਰਮੁਖ ਬ੍ਰਹਮ ਵਿਚਾਰੋ। ਸੁਹੀ ਮਹੱਲਾ ਚੌਥਾ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ ਗੁਰਮੁਖ ਬ੍ਰਹਮ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਤੇ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ। ਜਿਉਂ ਹਰ ਪਾਵੇ ਤਿਉਂ ਰੱਖੀਐ ਮੇਰੇ ਹਰ ਜੀਓ, ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀਂ। ਜੇ ਕਿਛ ਕਰ ਹਮ ਸਕੈ ਜਿਉਂ ਭਾਵੈ ਤਿਵੇਂ ਬਖਸ਼ ਰਹਾਉ। ਸਭ ਜੀਓ ਪਿੰਡ ਦੀਆ ਤੁਧ ਆਪੇ, ਤੁਧ ਆਪੇ ਕਾਰੇ ਲਾਇਆ। ਜਿਹਾ ਤੂੰ ਹੁਕਮ ਕਰੇ ਤੇ ਕੋ ਕਰਮ ਕਮਾਵੇ, ਜਿਹਾ ਤੁਧ ਧੁਰ ਲਿਖ ਪਾਇਆ। ਪੰਚ ਤਤ ਕਰ ਤੁਧ ਸਿਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਇੱਕ ਨਾ ਸਤਿਗੁਰ ਮੇਲ ਤੂੰ ਬਜਾਵੇ, ਇੱਕ ਮਨਮੁਖ ਕਰੇ ਸੇ ਰੋਵੈ। ਹਰ ਕੀ ਵਡਿਆਈ ਹਉ ਆਖ ਨਾ ਸਾਕਾ, ਹਉ ਮੂਰਖ ਮੁਗਧ ਨੀਚਾਣ। ਜਨ ਨਾਨਕ ਕੋ ਹਰ ਬਖਸ਼ ਲੈ, ਮੇਰੇ ਸਵਾਮੀ ਸਰਨਾਗਤ ਪਿਆ ਅਜਾਨ, ਸਰਨਾਗਤ ਪਿਆ ਅਜਾਨ। ਰਾਗ ਸੁਹੀ ਮਹੱਲਾ ਪੰਜਵਾਂ। ਘਰ ਪਹਿਲਾ ਏਕੋ ਅੰਕਾਰ, ਸਤਿਗੁਰ ਪ੍ਰਸਾਦ। ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥਮਿਓ ਪਾਸਾਰਾ ਤਬ ਇੱਕ ਅੰਕਾਰ। ਕਵਨ ਰੂਪਾ ਦ੍ਰਿਤਾਯੋ ਬਿਨਸਾਯੋ, ਕਤ ਹੈ ਗਯੋ ਕਤ ਤੇ ਆਯੋ ਰਾਵ। ਜਲ ਤੇ ਉਠੇ ਅਨਕ ਤਰੰਗਾ, ਕਣਕ ਪੂਖਨ ਕੀਨੇ ਬਹੁ ਰੰਗਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਕੰਕਾਰ। ਸੈਸ ਘਟਾ ਮੈਂ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਗਾਸ। ਭਰਮ ਲੋ ਮੋ ਮਾਇਆ ਵਿਕਾਰ, ਭਰਮ ਛੂਟੇ ਤੇ ਕੰਕਾਰ। ਉਹ ਅਬਨਾਸੀ ਬਿਨ ਸਤ ਨਾਹੀ, ਨਾ ਕੋ ਆਵੇ ਨਾ ਕੋ ਜਾਹੀ। ਗੁਰਪੂਰੇ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਸੁਹੀ ਮਹੱਲਾ ਪੰਜਵਾਂ। ਕੀਤਾ ਲੋੜੇ ਸੋ ਪ੍ਰਭ ਹੋਏ, ਤੁਧ ਤੁਝ ਬਿਨ ਦੂਜਾ ਨਾਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ। ਤੇਰੀ ਸਰਨਾ ਪੂਰਨ ਦਇਆਲਾ, ਤੁਝ ਬਿਨ ਕਵਨ ਕਰੇ ਪ੍ਰਤਪਾਲਾ ਰਾਉ। ਜਲ ਥਲ ਮਈਲ ਰਹਿਆ ਭਰਪੂਰ, ਨਿਕਟ ਵਸੇ ਨਾਹੀ ਪ੍ਰਭ ਦੂਰ। ਲੋਕਪਤੀ ਆਰੇ ਕਛੂ ਨਾ ਪਾਈਏ,
साच लगे ता होमे जाइए जिसनू लाए लय सो लागे ज्ञान रतन अंतर तिस जागे दुरमत जाए परम पद पाए गुर प्रसादी नाम ते आए दोए कर जोड़ करो अरदास तुद पावे ताया ने रास कर कृपा अपनी भगती लाए चन नानक प्रभ सदा ते आए सुही महला पंजमा धन सुहागण जो प्रभु पछाने माने हुक्म तजे अब माने जी प्रयो स्यो राती रलिया माने सुन सखिए प्रभ मिलन निशानी मन तन अर्प तज लाज लुकानी दा सखी सहेली को समझावे सोई कमावे जो प्रभ भावे सास सुहागण अंक समावे गर्भ गहली मैल न पावे फिर पछतावे जब रहन विहावे कर्महीन मन मुख दुख पावे बिनो करी जे जाना दूर प्रभ बनासी रह भरपूर जन नानक गावे देख अधूर सुही महला पंजवा ग्रह वस गुर की नाह कर की नार दस दासी कर दीनी पतार सगल समगरी मैं कर की जोड़ी आस प्यासी फिर को लोड़ी कवन कहा गुण कंत प्यारे सुगुण स्वरूप दयाल मुरारे राव तिस सिंह सत सिंगार पंजन पाया अमृत नाम तुम बोल मुख खाया कंगन वस्त्र गहने बने सुहावे धन सब सुख पावे जा पेर घर आवे गुण कामन कन कर कंत रिजाया वस कर लीना गुर भरम चुकाया सब ते उच्चा मंदर मेरा सब कामन त्यागी प्रयो प्रीतम मेरा प्रगटिया सो सूर ज्योति उजियारा सेज विछाई सरदे अपारा नव रंग लाल सेज रावण आया जन नानक पिर धन मिल सुख पाया सुही महला पंजवा मिलन प्रभ तो ताई होयत चरियो देखो प्रजाई सुनत संदेश दे सरो प्रोग्र सेज विछाई परम परम आयो तो नदर न पाई किन बिद हीरो धीरे नी मानु मिल साजन तुझ कुरबानु राव एका सेज विछी तन कंता तन सुती पिर सत जागंता पियो मधुरो धन मतवंता धन जागे जे पेर बोलंता पई नरासी बहुत दिन लागे देस संतर मैं सगले चागे खेन रह न पावो बिन पग पागे होए कृपाल प्रभ मिलो सुभागे भयो कृपाल सतसंग मिलाया बूझी तबत करे पिर पाया सगल सिंगार हुण मुझे सुहाया कहो नानक गुर भरम चुकाया जय देखा तै पिर है पाई खुल्यो कपाट न मन ठहराई खुल्यो कपाट ता मन ठहराई रहा दूजा सुही महला पंजवा क्या गुण तेरे सार संभाली मैं निर्गुण के दाता रे बै खरीद क्या करे चतराई जियो पिंड सब थारे लाल रंगीले प्रीतम मन मोहना तेरे दर्शन को हम बारी राव प्रभ दाता मुए दीन पिखारी तुम सदा सदा उपकारे सो किछ नाही जे मैं ते होवै मेरे ठाकर अगम अपारे।

ਜੋ ਪ੍ਰਮਾਨੇ ਤਿਨ ਕੀ ਰੀਸਾ ਕੂੜੇ ਮੂਰਖ ਕੀ ਆਠੀ ਸਾਰਾ ਪੇਖ ਦਿਖਾਵੇ ਸੱਚ ਨਾ ਕਮਾਵੇ ਕਹਿਤੋ ਮਹਿਲੀ ਨਿਕਟ ਨਾ ਆਵੇ ਅਤੀਤ ਸਧਾਏ ਮਾਇਆ ਕਾ ਮਾਤਾ ਮਨਨੀ ਪ੍ਰੀਤ ਕਹੇ ਮੁਖ ਰਾਤਾ ਕਹੁ ਨਾਨਕ ਪ੍ਰਭਨੋ ਸੁਨੀਜੇ ਕੁਚਲ ਕਠੋਰ ਕਾਮੀ ਮੁਕਤ ਕੀਜੇ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖਦਾਤੇ ਪੁਰਖ ਸੁਭਾਈ ਰਹਾ ਦੂਜਾ ਸੁਹੀ ਮਹੱਲਾ ਪੰਜਵਾਂ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰੇ ਆਪਣਾ ਬੁਝੇ ਨਾ ਆਨਾ ਮਾਇਆ ਮੋ ਰੰਗ ਲਪਟਾਨਾ ਰਹਾ ਲੋਭ ਲਹਿਰ ਕੋ ਬਿਕਸ ਫੂਲ ਬੈਠਾ ਸਾਧ ਜਨਾ ਕਾ ਦਰਸ਼ਨ ਡੀਠਾ ਕਬੂ ਨਾ ਸਮਝੇ ਅਗੇ ਆਨ ਗਵਾਰਾ ਬੌਰ ਬੌਰ ਲਪਟਿਓ ਜੰਝਾਰ ਰਹਾ ਵਿਖੇ ਨਾਦ ਕਰਨ ਸੁਣ ਪੀਨਾ ਹਰ ਜਸ ਸੁਣਤ ਆਲਸ ਮਨ ਕੀਨਾ ਦਿਟ ਨਾਈ ਦੇ ਪੇਖ ਤੇ ਅੰਦੇ ਛੋੜ ਜਾਏ ਝੂਠੇ ਸਭ ਧੰਦੇ

ਜਾਏ ਤੋ ਕੇ ਛੁਪਾਈਏ ਜੋ ਹੋਈਏ ਰੇ ਨਾ ਜਿਸੇ ਬਜਾਏ ਤਿਸ ਨਾਮ ਲੈ ਨਾ ਰਹਾ ਉਹ ਸੂਹੀ ਮਹੱਲਾ ਪੰਜਵਾਂ ਘਰ ਮੈਂ ਠਾਕਰ ਨਦਰ ਨਾ ਆਵੇ ਗੱਲ ਮੈਂ ਭਾਣ ਲਹਿ ਲਟਕਾਵੇ ਪਰ ਮੈਂ ਪੂਲਾ ਸਾਗਤ ਫਿਰਤਾ ਨਿਰਬਰੋਲੇ ਖਪ ਖਪ ਮਰਤਾ ਰਹਾ ਜਿਸ ਬਾਣ ਕੋ ਠਾਕਰ ਕਹਿਤਾ ਉਹ ਪਾਣ ਲੈ ਉਸਕੋ ਡੁਬਤਾ ਗੁਣੇਗਾਰ ਲੂਣ ਹਰਾਮੀ ਪਾਣ ਨਾਵ ਪਾਰ ਗਰਾਮੀ ਗੁਰਮਿਲ ਨਾਨਕ ਠਾਕਰ ਜਾਤਾ ਜਲ ਥਲ ਮਈਆਲ ਪੂਰਨ ਬੇਦਾਤਾ ਸੂਹੀ ਮਹੱਲਾ ਪੰਜਵਾਂ ਲਾਲਨ ਰਾਵੇ ਅਕਮਨ ਗਤੀ ਦੀ ਸਖੀ ਬਤਾਵ ਮੁਜੇ ਮਤੀਰੀ ਸੁਹੂਬ ਸੁਹੂਬ ਸੁਹਾਵੀ ਆਪਣੇ ਪ੍ਰੀਤਮ ਕੇ ਰੰਗ ਰਤੀ ਰਾਵ ਪਾਵ ਲੋਭ ਸੰਗ ਨੈਣ ਪਤੀਰੀ ਜਹਾਂ ਪਠਾਵੋ ਜਾਓ ਤਤੀਰੀ ਜਬ ਤਾ ਸੰਜਮ ਦਿਓ ਜਤੀਰੀ ਇੱਕ ਨਿਮਖ ਮਲਾਵੋ ਮੋਹਿ ਪ੍ਰਾਣ ਪਤੀਰੀ ਮਾਣ ਤਾਣ ਅਹੁਬੁਧ ਹਤੀਰੀ ਸਾ ਨਾਨਕ ਸੁਹਗਾਵ ਤੀਰੀ ਸੁਹੀ ਮਹੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਉਧਾਰਾ ਤੁਝੀ ਭੇਖ ਭੇਖ ਮਨ ਸਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਤਿਚਿਤੇ ਨਾ ਬਿਸਾ ਚਿਤੈ ਨਾ ਬਿਸਰੇ ਕਾਹੂ ਬੇਰਾ ਰਾ ਬੈ ਖਰੀਦ ਹਉ ਦਾਸ ਰੋ ਤੇਰਾ ਤੂੰ ਭਾਰੋ ਠਾਕਰ ਗੁਣੀ ਗਹਿਰਾ ਕੋਟ ਦਾਸ ਜਾਂ ਕੇ ਦਰਬਾਰੇ ਨਿਮਕ ਨਿਮਕ ਵਸੇ ਤਿੰਨ ਕਾਲ ਨਾਲੇ ਹਉ ਕਿਛ ਨਾਈ ਸਭ ਕਿਛ ਤੇਰਾ ਉਤਪੁੱਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੂਖ ਮਹਿਲ ਜਾਂ ਕੇ ਊਚ ਦੁਆਰੇ ਤਾਂ ਮੈਂ ਵਾਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋਂ ਡੀਠੀ ਰਾ

ਸ੍ਰੀ ਅੰਮ੍ਰਿਤ ਵਰਖਾ ਗੋਜ ਕਥਾਇ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੁਹੀ ਮਹੱਲਾ ਪੰਜਵਾਂ ਜਾਂ ਕਹਿ ਦਰਸੁ ਪਾਪ ਕੋਟਿ ਉਤਾਰੇ ਭੇਟ ਸੰਗ ਉਭਵ ਜਲ ਤਾਰੇ ਹੋਏ ਸਾਜਨ ਹੋਏ ਮੀਤ ਪਿਆਰੇ ਜੋ ਮੋਕੋ ਹਰ ਨਾਮ ਚਿਤਾਰੇ ਰਾਮ ਜਾਂ ਕਾ ਸ਼ਬਦ ਸੁਣਤ ਸੁਖ ਸਾਰੇ ਜਾਂ ਕੀ ਟਹਿਲ ਜਮ ਦੂਤ ਵਿਦਾਰੇ ਜਾਂ ਕੀ ਧੀਰ ਕਹਿ ਸੁਮਨੇ ਸਧਾਰੇ ਜਾਂ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦਬਲਿਹਾਰੇ ਸੁਹੀ ਮਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸੁਧਾਰੇ ਕਰ ਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ।

ਜੋ ਦਿਸੈ ਸੋ ਕਾਲੇ ਖਰਣਾ, ਕੂੜੇ ਮੋਹ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਦਾਨ ਨਾਨਕ ਕਉ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਸੁਹੀ ਮਹੱਲਾ ਪੰਜਵਾਂ। ਘਟ ਘਟ ਅੰਤਰ ਤੁਮੇ ਬਸਾਰੇ, ਸਗਲ ਸਮਗਰੀ ਸੂਤ ਤੁਮਾਰੇ, ਤੂੰ ਪ੍ਰੀਤਮ ਤੂੰ ਪ੍ਰਾਣ ਉਧਾਰੇ, ਤੁਮੀ ਪੇਖ ਪੇਖ ਮਨ ਬਿਕਸਾਰੇ ਰਾਉ। ਅਨਕ ਜੂਨ ਭ੍ਰਮ ਭ੍ਰਮ ਭ੍ਰਮ ਹਾਰੇ, ਓਟ ਗਈ ਅਬ ਸਾਧ ਸਿੰਗਾਰੇ, ਅਗਮਿਆ ਗੋਚਰ ਲਖ ਅਲਖਾਰੇ, ਨਾਨਕ ਸਿਮਰੇ ਦਿਨ ਰਹਿ ਨਾਰੇ। ਸੁਹੀ ਮਹੱਲਾ ਪੰਜਵਾਂ। ਕਵਣ ਕਾਜ ਮਾਇਆ ਵਡਿਆਈ, ਜਾਂ ਕੋ ਬਿਰ ਬਿਨਸਤ ਬਾਰ ਨਾ ਕਾਈ, ਇਹੋ ਸੁਪਨਾ ਸੋਵਤ ਨਹੀਂ ਜਾਣੇ, ਅਚੇਤ ਬਵਸਥਾ ਮਹਿ ਲਪਟਾਨੈ ਰਾਉ। ਮਹਾਮੋਹ ਮੋਇਓ ਗਾਵਾਰਾ, ਪੇਖਤ ਪੇਖਤ ਉੜ ਸਧਾਰਾ, ਉੱਚੇ ਤੇ ਉੱਚਾ ਤਾਂ ਕਾ ਦਰਬਾਰਾ, ਕਈ ਜੰਤ ਬਿਨਾ ਉਪਾਰਾ, ਦੂਸਰੋ ਆਨਾ ਕੋਈ ਹੋਈ, ਨਾ ਕਉ ਹੋਈ ਜਪ ਨਾਨਕ ਪ੍ਰਭ ਏਕੋ ਸੋਈ। ਸੁਈ ਮਹਲਾ ਪੰਜਵਾਂ। ਸਿਮਰ ਸਿਮਰ ਤਾਂ ਕੋ ਹਾਂ ਜੀਵਾਂ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਸੋ ਹਰ ਮੇਰਾ ਅੰਤਰ ਜਾਮੀ, ਭਗਤ ਜਨਾ ਕੈ ਸੰਗ ਸੁਆਮੀ ਰਾਉ। ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾਉ, ਆਠ ਪੈਰ ਤੇਰੇ ਗੁਣ ਗਾਵਾਂ, ਪੇਖ ਪੇਖ ਲੀਲਾ ਮਨ ਆਨੰਦਾ, ਗੁਣ ਅਪਾਰ ਪ੍ਰਭ ਪਰਮਾਨੰਦਾ, ਜਾ ਕੇ ਸਿਮਰਨ ਕਛ ਪਉ ਨਾ ਵਿਆਪੈ, ਸਦਾ ਸਦਾ ਨਾਨਕ ਹਰ ਜਾਪੇ। ਸੁਹੀ ਮਹੱਲਾ ਪੰਜਵਾਂ। ਗੁਰ ਕੈ ਬਚਨ ਹਿਰਦੇ ਧਿਆਨ ਤਾਰੀ, ਰਸਨਾ ਜਾਪ ਜਪੋ ਬਨਵਾਰੀ, ਸਫਲ ਮੂਰਤ ਦਰਸ਼ਨ ਬਲਿਹਾਰੀ, ਚਰਨ ਕਮਲ ਮਨ ਪ੍ਰਾਣ ਆਧਾਰੀ।

ਸਿਮਰ ਮਾਨ ਮੋਹ ਕਟਾ ਦੀਨ ਦਿਆਲ ਕਰੋ ਤਿਸ਼ਾ ਨਾਨਕ ਦਾਸ ਹਰ ਸਰਨ ਸਮਾਹ ਸੁਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਧਮਾਏ ਨਿਵਾਸਾ ਸੁਨ ਮਨ ਤਨ ਤੁਝ ਸੁਖ ਦਿਖਲਾਵ ਵਰ ਅਨਕ ਬਿੰਜਨ ਤੁਝ ਭੋਗ ਮੁੰਜਾਵਰਾ।

ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੋਈ ਮਹਲਾ ਪੰਜਵਾ ਅਨਕ ਵੀਕ ਦਾਸ ਗੇ ਪਰਹਰਿਆ ਕਾਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਾ ਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਾਵ ਪਰਬਤ ਦੁਖ ਮਹਾਂ ਬਿਕਰਾ ਲਖਨ ਮੈਂ ਦੂਰ ਕੀਏ ਦਿਆਲਾ ਸੋਗ ਰੋਗ ਵਿਪਤ ਅਤ ਭਾਰੀ ਦੂਰ ਪਈ ਜਪ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਲੋ ਨੜਲਾਏ ਹਰ ਚਰਨ ਗਏ ਨਾਨਕ ਸਰਨ ਆਏ ਸੋਈ ਮਹਲਾ ਪੰਜਵਾ ਦੀਨ ਛਡਾਈ ਦੁਨੀ ਜੋ ਲਾਏ ਦੁਹੀ।

ਸੁਣੀ ਨਾ ਜਾਏ ਸਰਬ ਨਿਰੰਤਰ ਏਕੋ ਜਾਗੇ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੇ ਗਮੈ ਗੋਚਰ ਸਚ ਸਹਿਬ ਮੇਰਾ ਨਾਨਕ ਬੋਲੇ ਬੋਲਾਇਆ ਤੇਰਾ ਸੁਹੀ ਮਹਲਾ ਪੰਜਵਾਂ ਪ੍ਰਤਕਾਲ ਹਰਨਾਮ ਉਚਾਰੀ ਤਿਉਤ ਕੀ ਓਟ ਸੁਵਾਰੀ ਸਦਾ ਸਦਾ ਜਪੀਏ ਹਰਨਾਮ ਪੂਰਨ ਹੋਵੇ ਮਨ ਕੇ ਕਾਮਰਾ ਪ੍ਰਭ ਨਾਸੀ ਰਹਿਣ ਦਿਨ ਗਾਓ ਜੀਵਤ ਮਰਨੇ ਚਲ ਪਾਵੇ ਥਾਓ ਜੋ ਸੋ ਸਾਹੋ ਸੇਵ ਜਿਤ ਤੋਟ ਨ ਆਵੇ ਖਾਦ ਖਰਚਦਾ ਸੁਖ ਅਣਦ ਵਿਹਾਵੇ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰਪ੍ਰਸਾਦ ਨਾਨਕ ਨਾਮ ਧਿਆਇਆ ਸੁਹੀ ਮਹਲਾ ਪੰਜਵਾਂ ਗੁਰ ਪੂਰੇ ਜਬ ਭੈ ਦਿਆਲ ਦੁਖ ਬਿਨਸੇ ਪੂਰਨ ਭਈ ਕਾਲ ਪੇਖ ਪੇਖ ਜੀਵਾਂ ਦਰਸ ਤੁਮਾਰਾ ਚਰਨ ਕਮਲ ਜਾਈ ਬਲਹਾਰਾ ਤੁਜ ਬਿਨ ਠਾਕੁਰ ਕਮਣ ਹਮਾਰਾ ਰਾਵ ਸਾਧ ਸੰਗ ਸਿਉ ਪ੍ਰੀਤ ਬਣ ਆਈ ਪੂਰਬ ਕਰਮ ਲਿਖਤ ਧੁਰ ਪਾਈ ਜਪ ਹਰਿ ਨਾਮ ਅਚਰਜ ਪ੍ਰਤਾਪ ਜਾਲ ਨ ਸਾਕੇ ਤੀਨੇ ਤਾਪ

ਪਾਲਾ ਪੰਜਵਾ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨੰਤੀ ਪ੍ਰਭ ਦੀਨ ਦਿਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਰਾ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖ ਮਾਨਾ ਨਾਨਕ ਦੇਵਨ ਹਾਰ ਸੁਜਾਨਾ ਸੁਹੀ ਮਾਲਾ ਪੰਜਵਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਦੇ ਨਿਤ ਪਾਰਚ ਮਾਧਵੇ ਭਜ ਦਿਨ ਰਹਿ

ਨਹੀਂ ਧਾਰਤ, ਭਰਮ ਪੋਖਣ ਸੰਗ ਆਓ ਦੁ ਬਿਹਾਨੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸਰਨ ਸਮਰੱਥ ਗੋਚਰ ਸਵਾਮੀ, ਉਦਰ ਨਾਨਕ ਪ੍ਰਭ ਅੰਤਰ ਜਾਮੀ, ਸੁਹੀ ਮਹਲਾ ਪੰਜਵਾ, ਸਾਧ ਸੰਗ ਤਰੇ ਪੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ, ਸਿਮਰ ਸਿਮਰ ਜੀਵਾ ਨਾਰਾਇਣ, ਦੁਖ ਰੋਗ ਸੋਗ ਸਾਬਿਨ ਸੇ, ਗੁਰ ਪੂਰੇ ਮਿਲ ਪਾਪਤ ਜਾਇ ਨ ਰਾਮ, ਜੀਵਨ ਪਦਵੀ ਹਰ ਕਾ ਨਾਓ, ਮਨ ਤਨ ਨਿਰਮਲ ਸਾਚ ਸੁਆਓ, ਆਠ ਪੈਰ ਪਾਰ ਬ੍ਰਹਮ ਤੇ ਆਈਏ, ਪੂਰਬ ਲਿਖਤ ਹੋਏ ਤਾਂ ਪਾਈਏ, ਸਰਨ ਪਰੇ ਸਰਨ ਪਏ ਜਬ ਦੀਨ ਦਿਆਲਾ, ਨਾਨਕ ਜਾਂਚੈ ਸੰਤ ਰਵਾਲਾ, ਸੁਹੀ ਮਹਲਾ ਪੰਜਵਾ, ਕਰ ਕਾ ਕਾਜ ਨ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ, ਜਿਤ ਤੂੰ ਲਾਵੇ ਤੇ ਤਿਤ ਲੱਗਣਾ, ਜੋ ਤੂੰ

ਮਾਤੇ ਰਾਮ ਰਸੈਣ ਅਣ ਦਿਨ ਮਾਤੇ ਬਾਹਾਂ ਪੱਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਉਧਰ ਸੁਆਮੀ ਪ੍ਰਭ ਕਿਰਪਾ ਤਾਰੇ ਨਾਨਕ ਦਾਸ ਹਰ ਸਰਨ ਦੁਆਰੇ ਸੁਹੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਨਿਹਚਲ ਘਰ ਪਾਇਆ ਸਰਬ ਸੁਖ ਫਿਰ ਨਹੀਂ ਡੋਲਾਇਆ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਂ ਤੇ ਕਰਤੇ ਅਸਤਰ ਕੀਨੇ ਰਾਮ ਗੁਣ ਗਾਵਤੇ ਅਚੁੱਤ ਬਨਾਸੀ ਤਾਂ ਤੇ ਕਾਟੀ ਜਮਕੀ ਫਾਸੀ ਕਰ ਕਿਰਪਾ ਲੀਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੁਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਾ ਕਲੀ ਗਾਲ ਕੇ ਮਿੜੇ ਕਲੇਸਾ ਏਕੋ ਨਾ ਮਨ ਮੈਂ ਪਰਵੇਸਾ ਸਾਧੂ ਧੂਰ ਮੁਖ ਮਸਤ ਕਲਾਈ ਨਾਨਕ ਉਧਰੇ ਹਰ ਗੁਰ ਸਰਣਾਈ ਸੁਹੀ ਮਹੱਲਾ ਪੰਜਵਾਂ ਘਰ ਤੀਜਾ ਗੋਬਿੰਦਾ ਗੁਣ ਗਾਓ ਦਿਆਲਾ ਦਰਸ਼ਨ ਦੇਹੋ ਪੂਰਨ ਕਿਰਪਾਲਾ ਰਾਓ ਕਰ ਕਿਰਪਾ ਤੁਮੀ ਪ੍ਰਤਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚੱਲੇ ਜਪ ਨਾਲਾ ਨਾਨਕ ਜਾਂਚੇ ਸੰਤਰ ਵਾਲਾ

ਭਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਨ ਨਾਨਕ ਗਦ ਪਾਈ ਰਾਗ ਸੁਹੀ ਮਹੱਲਾ ਪੰਜਵਾਂ ਘਰ ਚੌਥਾ ਏਕੂ ਓਂਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਸ਼ਾਬਰੀ ਜਾ ਮੈਂ ਗੁਣ ਗਾਇ ਕਿਤਿ ਕਾਮਨਾ ਧੌਲਾ ਅਰਜਿਤ ਹਰ ਬਿਸਰਾਏ ਰਾ ਅਨੰਦ ਗਰੀਬੀ ਸਾਧ ਸੰਗ ਜਿਤ ਹਰ ਪ੍ਰਭ ਚਿਤ ਆਏ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਏ ਬੜਪਣਾ ਮਾਇਆ ਲਪਟਾਏ ਪੀਸਨ ਪੀਸੋੜ ਕਾਮਰੀ ਸੁਖ ਮਨ ਸੰਤੁਖਾਏ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕਹਿਓ ਸੋਭਾ ਪਾਏ ਪਾਠ ਬਟੰਬਰ ਬਿਰਥਿਆ ਜਹਿ ਰਚ ਲੁਪਾਏ ਸਭ ਕੇ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾ ਸਾ ਸਿਮਰਤ ਰਹਾ ਨਾਨਕ ਦਾਨ ਪਾਏ ਸੁਹੀ ਮਹੱਲਾ ਪੰਜਵਾਂ।

ਅੱਲਾ ਪੰਜਵਾ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਉ ਰੱਖ ਲਿਓ ਹੈ ਬਖੀ ਜਿਉ ਦੇਹ ਆਪਣਾ ਨਾਉ ਰਹਿ ਜਾਂ ਕੇ ਨਾਹੀ ਕੋ ਸੁਖੀ ਤਾਂ ਕੇ ਪਾਛੇ ਜਾਓ ਛੁੱਟ ਜਾਏ ਜੋ ਸਗਲ ਕਹੋ।

ਨਦਰੀ ਬਾਰੇ ਕਬੇ ਨਾ ਪਾਵੇ ਮਾਣ ਪੌੜੀ ਖਾਇਆ ਕੋਟ ਰਚਾਇਆ ਸੱਚੇ ਆਪੇ ਇੱਕ ਦੂਜੇ ਭਾਏ ਖੁਆਇਆ ਨਾ ਵਿੱਚ ਹਉਮੇ ਵਿਆਪੇ ਇਹ ਮਾਨਸ ਜਨਮ ਦਲੰਬ ਸੋ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਏ ਅਨ ਸਭ ਵਰਤੇ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਯਾਰਾਂ ਰੰਡੀਆਂ ਕੁੱਠਣੀਆਂ ਦੀ ਬਾਨ ਵੇਦਨਾ ਕੀ ਦੋਸਤ ਦੀ ਵੇਦਨਾ ਕਾ ਖਾਨ ਸੁਤੀ ਸਾਰਨਾ ਜਾਣਨੀ ਸਦਾ ਵਸੇ ਸੈਤਾਨ ਗਦੋ ਚੰਦਨ ਖੋਲਾਈਏ ਭੀ ਸਾਉ ਸਿਓ ਪਾਨ ਨਾਨਕ ਕੂੜੇ ਕਥਿਆ ਕੂੜਾ ਤਣੀਏ ਤਾਣ ਕੂੜਾ ਕੱਪੜ ਕੱਛੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਮਾਂਗਾ ਮਰੰਗੂ ਸਿੰਘੀਆ ਨਾਲੇ ਮਿਲੀ ਕਲਾਨ ਇੱਕ ਦਾਤੇ ਇੱਕ ਮੰਗ ਤੇ ਨਾਮ ਤੇਰਾ ਪ੍ਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਤਿੰਨਾ ਮਿੱਟੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਮੈਂ ਝਗੜਾ ਪਾਇਓ ਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਓ ਨ ਇੱਕੋ ਰੱਬ ਰਿਹਾ ਸਭ ਆਤਮ ਰਾਮ ਪਛਾਣਿਆ ਭਵਜਲ ਤਰ ਗਿਆ ਜੋ ਸੁਮਾਨੀ ਜੋਤ ਵਿੱਚ ਹਰ ਨਾਮ ਸਮਾਇਆ ਸਲੋਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹਮੇ ਗਰਭ ਨਵਾਰੀਏ ਕਾਮ ਕ੍ਰੋਧ ਹੰਕਾਰ ਲੱਭ ਲੋ ਪਰ ਜਾਲੀਏ ਨਾ ਮਿਲੇ ਆਧਾਰ ਐਨ ਸਨਵਤਨ ਨਿਰਮਲਾ ਮੈਲਾ ਕਬੂ ਨਾ ਹੋਏ ਨਾਨਕੇ ਬਿਦ ਛੁੱਟੀਏ ਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸੁਭਾਈਆਂ ਜਿੱਤੀ ਹੀ ਦਰ ਖੜੀਆਂ ਨਾਨਕ ਅੰਤੇ ਰੱਤੀਆਂ ਪੁੱਛੋ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤੇ ਰੱਤੀਆਂ ਮੈਂ ਦੁਹਗਨ ਕਿੱਤ ਮੈਂ ਤਨ ਅਵਗਣ ਇੱਥੜੇ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹਉ ਬਲਿਹਾਰੀ ਤਿੰਨ ਕੋ ਸਿਵਤ ਜਨਾਂ ਦੇ ਵਾਤ ਸਭ ਰਾਤੀ ਸੁਹਾਗਨੀ ਇੱਕ ਮੈਂ ਦੁਹਾਗਨ ਰਾਤ ਪੌੜੀ ਦਰ ਮੰਗਤ ਜਾਚੇ ਦਾਨ ਹਰ ਕੀ ਦੀਜੇ ਕਿਰਪਾ ਖਰ ਗੁਰਮੁਖ ਲਿਓ ਮਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਾਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿੰਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਵਾਓ ਸੁਨੇ ਘਰ ਕਾ ਪਾਹੁਣਾ ਜਿਉਂ ਆਇਆ ਤਿਉਂ ਜਾਓ ਮਹੱਲਾ ਪਹਿਲਾ ਸੋ ਅਲਾ ਮੇਦਨ ਕੇ ਰਾਤੀ ਮਰਨ ਸਹੰਸ ਸਿਵ ਤੋਂ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿਟ ਆ ਜੀਵੇ ਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾ ਵਿਣ ਸਭੋ ਦੁਸਮਣ ਏਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰੇ ਆ ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ ਘਰ ਦਰ ਪਾਵੇ ਮੈਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਆਉਂ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਹੋਵੇ ਸੂਰ ਨਾ ਜਾਪੇ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਭ ਦੇ ਸਾਧਨ ਆਏ ਨਾਮ ਨ ਲੱਗੋ ਪਿਆਰ ਰਿਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮਿਟਨ ਹਾਰ ਪੌੜੀ ਜੇ ਪ੍ਰਭ ਸੁਲਾਹੇ ਆਪਣਾ ਸੋ ਸੋਭਾ ਪਾਏ ਅਹਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚੀ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਰੀ ਵਿਸ਼ੁਨਿਆ ਗੁਰਪੁਰਖ ਮਿਲਾਏ ਮਨ ਮਹਿਲਾ ਇਵ ਸੁਧ ਹੈ ਅਰਨਾਮ ਧਿਆਏ ਸਲੋਕ ਮਹਲਾ ਪਹਿਲਾ ਕਾਇਆ ਕਮੂਲ ਫੁੱਲ ਗੁਣ ਨਾਨਕ ਗੁਪ ਸੰਭਾਲਿਨੀ ਫੁੱਲੀ ਰਹੁ ਕਰੇ ਅਵਰ ਕਹਿ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਜਿਨ ਘਰ ਵਸਿਆ ਖੰਤ ਜਿਨ ਕੇ ਕੰਤ ਦਿਸਾ ਪੁਰੀ ਸੈਨ ਸਫਰੇ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ ਅਣਦਿਨ ਸੇਵੀ ਗੁਣ ਰਵਾ ਮਨ ਸੱਚੇ ਰਚਨੀ
ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ ਸਤਿਗੁਰ ਚਰਨੀ ਲੱਗੇ ਹਰ ਨਾਮ ਨਿਤ ਜਪਨੀ ਜੋ ਇੱਛੇ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹਲਾ ਪਹਿਲ ਪਹਿਲ ਬਸੰਤੇ ਆਗਮਾਨ ਪਹਿਲਾਂ ਮੌਲਿਓ ਸੋਏ ਜਿਤ ਮੌਲਿਆ ਸਭ ਮੌਲੀਐ ਤਿਸੈ ਨਾ ਮੌਲਿਓ ਕਹੋ ਮਹਲਾ ਦੂਜਾ ਪਹਿਲ ਬਸੰਤੇ ਆਗਮਾਨ ਤਿਸ ਕਾ ਕਰੋ ਵਿਚਾਰ ਨਾਨਕ ਸੋ ਸਹਿ ਲਾਈਏ ਜੇ ਸਭ ਸੇ ਦੇ ਆਧਾਰ ਮਹਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਹੋ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਈਏ ਸਚਕਾਰ ਕਮਾਵੇ ਦੂਜੀ ਕਾਰੇ ਲੱਗਿਆ ਫਿਰ ਜੂਨੀ ਪਾਵੇ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਈਏ ਹਰ ਨਾਮ ਸਮਾਵੇ ਸਤਿਗੁਰ ਸੇਵਾ ਸਫਲਾ ਸੇਵਿਆ ਫਲ ਪਾਵੇ ਸਲੋਕ ਮਹਲਾ ਦੂਜਾ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਉਂ ਨਾ ਮਰੀ ਜੈ ਰੋਏ ਜਾਂ ਲੱਗ ਚਿਤ ਨ ਆਵੀ ਮਹੱਲਾ ਦੂਜਾ ਜਾਂ ਸੁਖ ਤਾਂ ਸਹਰਾਵਿਓ ਦੁੱਖ ਭੀ ਸੰਭਾਲੇ ਹੋਏ ਨਾਨਕੈ ਸਿਆਣੀਓ ਕੰਤ ਮਲਾਵਾ ਹੋਏ ਪੌੜੀ ਹਾਂ ਕਿਆ ਸਲਾਈ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੁਮਗਮ ਦਿਆਲਿਆ ਗਮ ਹੈ ਆਪ ਲੈ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸੁਖਾਈ ਜੋ ਤੇਰੀ ਸਰਨਾਈ ਤਿੰਨ ਲੈ ਛੁਡਾਈ ਨਾਨਕ ਵੇ ਪ੍ਰਵਾਹੁ ਹੈ ਤਿਸ ਤਿਲ ਨਾ ਤੁਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਕੋ ਅੰਕਾਰ ਸਤਿਗੁਰ ਪ੍ਰਸਾਦ ਉਤਾਰਿਆ ਕਾ ਤੁਮ ਕੀਨਾ ਰਾਮ ਕੋ ਨਾਮ ਨਾ ਕਬੂ ਲੀਨਾ ਰਾਮ ਨਾ ਜਪੋ ਕਵਣ ਮੱਥ ਲਾਗੇ ਮਰ ਜਾਏ ਬਹਿ ਹੋ ਕਿਆ ਕਰੋ ਆ ਭਾਗੇ ਰਾਓ ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ ਮਰਤੀ ਬਾਰ ਅਕਸਰ ਦੁੱਖ ਪਾਇਆ ਕੰਠ ਗੈਣ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸੰਭਾਰਾ ਸੁਹੀ ਕਬੀਰ ਜੀਓ ਥਰ ਹਰ ਕੰਪੈ ਬਾਲਾ ਜੀਓ ਨਾ ਜਾਨੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਰਹਾ ਕਾਚੀ ਕਰਵੈ ਰਹੇ ਨਾ ਪਾਨੀ ਹੰਸ ਚੱਲਿਆ ਤਾਂ ਹੰਸ ਚੱਲਿਆ ਕਾਇਆ ਕਮਲਾਨੀ ਕੁਆਰ ਕੰਨਿਆ ਜੈਸੇ ਕਰਤ ਸਿੰਗਾਰਾ ਕਿਉਂ ਰਲੀਆਂ ਮਾਨੇ ਬਾਜ ਪਧਾਰਾ ਕਾਗਿਓ ਡਾਵਤ ਪੁਜਾ ਪਿਰਾਨੀ ਕਹਿ ਕਬੀਰੇ ਕਥਾ ਸਿਰਾਨੀ ਸੁਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਨਾ ਆਏ ਕਠਣ ਦੂਤ ਜਮ ਲੈਨਾ ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸਿਤਾਬ ਦੀ ਬਾਣ ਬੁਲਾਇਆ ਚੱਲ ਦਰਹਾਲ ਦੀ ਬਾਣ ਬੁਲਾਇਆ ਹਰ ਫੁਰਮਾਨ ਦਰਗਾਹ ਕਾਇਆ ਰਹਾਉ ਸਵੈ ਨਿਵਾ ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਪੀ ਖਰਚ ਤੁਮਾਰਾ ਸਾਰੋ ਸੁਬਹ ਨਿਵਾਜ ਸੁਰਾਏ ਗੁਜਾਰੋ ਸਾਧ ਸੰਗ ਜਾਂਕੋ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੋ ਭਾਗਾ ਈਤਿਉਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੁੱਲ ਜਾਗਦ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੁ ਕਬੀਰ ਤੇਈ ਨਰ ਭੂਲੇ ਖਸਮ ਵਿਸਾਰ ਮਾਟੀ ਸੰਗ ਰੂਲੇ ਸੁਹੀ ਕਬੀਰ ਜੀਓ ਲਲਿਤ ਥਾਕੇ ਨੈਣ ਸਰਵਣ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ ਬਾਬਰੇ ਤੈ ਗਿਆਨ ਵਿਚਾਰਨ ਪਾਇਆ ਬਿਰਥਾ ਜਨਮ ਗਵਾਇਆ ਰਹਾ ਤਬ ਲਗ ਪ੍ਰਾਨੀ ਤਿਸੇ ਸਰੇਵੋ ਜਬ ਲਗ ਘਟ ਮੈਂ ਸਾਸਾ ਜੇ ਘਟ ਜਾਏ ਤਾਂ ਭਾਉ ਨਾ ਜਾਸੀ ਅਰਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਵਸਾਵੇ ਅੰਤਰ ਚੂਕੇ ਤਿਸੇ ਪਿਆਸਾ ਹੁਕਮੈ ਬੂਝੇ ਚੌਪੜ ਖੇਲੇ ਮਨ ਜਿਨ ਢਾਲੇ ਪਾਸਾ ਜੋ ਜਨ ਜਾਨ ਭਜੇ ਭਗਤ ਕਹੋ ਤਿਨ ਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬੂ ਨਹਾਰੇ ਢਾਲ ਜੋ ਜਾਨੇ ਪਾਸਾ ਸੁਹੀ ਲਲਿਤ ਕਬੀਰ ਜੀ
ਏਕ ਕੋਟ ਪੰਚ ਸਿਕਦਾਰਾ ਪੰਚੇ ਮਾਂਗੇ ਹਾਲਾ ਜਿਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੁਕੋ ਨੀਸ ਡਰਸ ਨੀਤ ਡਸੇ ਬਟਵਾਰੀ ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਓ ਤਿੰਨ ਹਉ ਲਿਆ ਉਬਾਰੀ ਰਾਵ ਨੌ ਡਾਢੀ ਦਸ ਮੁਸਬਦਾਵੇ ਰਿਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਬਿਸਤਲਾ ਲਈ ਬਤਰ ਕਾਰਿਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫਤਰ ਸੋਧਿਆ ਬਾਕੀ ਰਿਜ ਮਨਾ ਕਾਈ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉਂ ਬਵੇਕੋ ਰਾਗ ਸੁਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਏਕੋ ਓੰਕਾਰ ਸਤਿਗੁਰ ਪ੍ਰਸਾਦ ਸਾ ਕੀ ਸਾਰ ਸੁਹਾਗਣ ਜਾਣੇ ਤਾ ਜਿਵ ਮਨ ਸੁਖ ਰਲੀਆਂ ਮਾਨੇ ਮਨ ਤਨ ਮਨ ਦੇ ਨਾ ਅੰਤਰ ਰਾਖੇ ਅਵਰਾ ਦੇਖ ਨਾ ਸੁਨੇ ਅਭਾਖੇ ਸੋ ਕਤ ਜਾਣੇ ਪੀਰ ਪੁਰਾਈ ਜਾਂ ਕੇ ਅੰਤਰ ਦਰਦ ਨਾ ਪਾਈ ਰਾ ਦੁਖੀ ਦੁਹਾਗਨ ਦੋਏ ਪੱਖ ਹੀ ਨੀ ਜਿਨ ਨਾ ਹੈ ਨਿਰੰਤਰ ਭਗਤ ਨਾ ਕੀਨੀ ਪੁਰ ਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਮਨ ਅਕੇਲਾ ਦੁਖੀਆ ਦਰਦ ਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉ ਜਾਨੋ ਤਿਉ ਕਰ ਗਤ ਮੇਰੀ ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਣਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹਮ ਭੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗਿਆ ਨਾ ਤੈ ਜੀਵਨ ਜਗ ਸੱਚ ਕਰ ਜਾਨਾ ਰਾ ਜਿਨ ਜੀਓ ਦੀਆ ਸੂਰਜ ਕੰਬਰਾਵੇ ਸਭ ਘੱਟ ਭੀਤਰ ਹਾਟ ਚਲਾਵੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਭਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤ ਸਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਇੱਕ ਘਰੀ ਫੁਨ ਰਹਿਣ ਨਾ ਹੋਈ ਉਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਾ ਪਾਈ ਬੰਦ ਕੁਟੰਬ ਸੁਹੇਰਾ ਓਏ ਪੀ ਲਾਗੇ ਕਾਢ ਸਵੇਰਾ ਕਰ ਕੀ ਨਾਰ ਰਹਿ ਤਨ ਲਾਗੀ ਓ ਤਾ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੇ ਜਗ ਲੁਟਿਆ ਹਮ ਤੋ ਏਕ ਰਾਮ ਕੈ ਛੂਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਹਾਥ ਮਰੋਰੋ ਬਾਵਲ ਹੋਈ ਸੋ ਸਹੁ ਲੋਰੋ ਤੈ ਸਹਿ ਮਨ ਮੈਂ ਕੀਆ ਰੋਸ ਮੁਝ ਅਵਗਣ ਸਹਿ ਨਾਹੀ ਦੋਸ ਤੈ ਸਹਿਬ ਕੀ ਮੈਂ ਸਾਰ ਨ ਜਾਨੀ ਜੋ ਬਨ ਖੋਹੇ ਪਾਛੇ ਪਛਤਾਨੀ ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹਉ ਬਿਰ ਹੈ ਜਾਲੀ ਪਿਰੇ ਬਿਹੂਨ ਕਤਹਿ ਸੁਖ ਪਾਏ ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਦਨ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਲੋਹ ਬੇਲੀ ਵਾਟ ਹਮਾਰੀ ਖਰੀ ਉਡੀਣੀ ਖਨਿਓ ਤਿੱਖੀ ਬਹੁਤ ਪੀਣੀ ਉਸੀ ਉੱਪਰ ਹੈ ਮਾਰਗ ਮੇਰਾ ਸਿੱਖ ਫਰੀਦਾ ਪੰਥ ਸੰਵਾਰ ਸਵੇਰਾ ਸੂਹੀ ਲਲਤਾ ਫੀੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ
पर सरवर जब उचले तब तरन दोहेला। हथ ना लायक सुंबड़े जल जासी ढोला रहा। एक आपी ने बदली सके राय बोला दुदा थनी न आवी फिर होए न मेला। कहे फरीद सहेलियो सहो सह कहे फरीद सहेलियो सहो आले सी हंस चल सी डुमना है तन ढेरी थी सी एको ओंकार सतनाम। करता पुरख निरभउ निरवैर अकाल मूरत अजूनी सहभंग गुर प्रसाद। राग बिलावल महला पहला चौब दे कर पहला। तू सुल्तान कहां हो मिया

ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੇ ਚਾਨਣੇ ਅੰਧਿਆਰ। ਝੱਖ ਛੋਡੀ ਸਹਿਸਾ ਨਹੀਂ ਕੋਏ, ਬਾਪ ਦਿਸੇ ਵੇ ਜਾਤ ਨਾ ਹੋਏ। ਏਕੇ ਕੋ ਨਾਹੀ ਭਉ ਕੋਏ, ਕਰਤਾ ਕਰੇ ਕਰਾਵੇ ਸੋਏ। ਸ਼ਬਦ ਮੂਏ ਮਨ, ਮਨ ਤੇ ਮਾਰਿਆ, ਠਾਕਰੇ ਮਨ ਸਾਚੇ ਧਾਰਿਆ। ਅਬਰਣਾ ਸੂਜੇ ਗੁਰ ਕੋ ਵਾਰਿਆ, ਨਾਨਕ ਨਾਮ ਰਤੇ ਨਿਸਤਾਰਿਆ। ਬਲਾਬਲ ਮਹੱਲਾ ਪਹਿਲਾ, ਗੁਰ ਬਚਨੀ ਮਨ ਸਹਿਜ ਤੇ ਆਨੇ, ਹਰ ਕੇ ਰੰਗ ਰਤਾ ਮਨ ਮਾਨੇ। ਮਨ ਮੁਖ ਪਰਮ ਭੁਲੇ ਬਹੁਰਾਨੇ, ਹਰ ਬਿਨ ਕਿਉਂ ਰਹੀਏ ਗੁਰ ਸ਼ਬਦ ਪਛਾਨੇ।

ਗੁਰ ਸ਼ਬਦ ਸੁਮਾਇ ਮਨਮੁਖ ਵਿਛੜੇ ਖੋਟੀ ਰਾਸ ਨਾ ਗੁਰਮੁਖ ਨਾਮ ਮਿਲੇ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ

ਤੂੰ ਦਿਆਲ ਦਇਆ ਪਤ ਦਾਤਾ ਕਿਆ ਏ ਜੰਤ ਵਿਚਾਰੇ ਮੁਕਤ ਬਾਂਦਾ ਸਭ ਤੁਝ ਤੇ ਹੋਏ ਐਸਾ ਆਖ ਵਖਾਣੇ ਗੁਰਮੁਖ ਹੋਵੈ ਸੋ ਮੁਕਤ ਕਹੀਏ ਮਨਮੁਖ ਬੰਦ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰਨਾਲੇ ਤਿੰਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੇ ਆਪ ਸੁਵਾਰੇ ਭਰਮ ਭੁਲਾਣੇ ਸੇ ਮਨਮੁਖ ਕਹੀਏ ਨਾ ਰੁਵਾਰ ਨਾ ਪਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਪਾਏ ਮਾਇਆ ਮਹਿ ਨਿਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਾਲੇ ਮਾਰ ਬਿਦਾਰੇ ਬਲਾਵਲ ਮਹੱਲਾ ਪੰਜਵਾਂ।

ਜਿਸਕੀ ਕੀਮਤ ਕਿਕੂ ਹੋਏ, ਗੁਰਪ੍ਰਸਾਦ ਵਸੇ ਮਨ ਆਏ, ਤਾਂ ਕੋ ਜਾਣੇ ਦੁਬਦਾ ਜਾਏ। ਰਹਾਉ ਆਪ ਸਰਾਫ ਕਸਵੱਟੀ ਲਾਏ, ਆਪੇ ਪਰਖੇ ਆਪ ਚੁਰਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਇੱਕੋ ਸੋਏ। ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸ ਨੂੰ ਮੇਲੇ ਸੋ ਨਿਰਮਲ ਹੋਏ, ਜਿਸ ਨੂੰ ਲਾਏ ਲੱਗੇ ਤਿਸ ਆਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ। ਆਪੇ ਲਿਵਧਾਤ ਹੈ ਆਪੇ, ਆਪ ਬੁਝਾਏ ਆਪੇ ਜਾਪੇ, ਆਪੇ ਸਤਿਗੁਰ

ਸਭ ਮੈਂ ਏਕ ਸਮਾਨਾ, ਸਤਿਗੁਰ ਪਰਚੇ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਅਣਦਿਨ ਲਾਗੇ ਸਹਿਜ ਧਿਆਨਾ,

ਪਾਈ ਇਕ ਭਰਮ ਭਵੇ ਅਭਮਾਨਾ ਅਕ ਇਕ ਨਾ ਘਰ ਮੈਂ ਦੇਹੀ ਵਡਿਆਈ ਇਕ ਭਰਮ ਭਵੈ ਅਭਿਮਾਨਾ ਬਲਾਵਲ ਮਹੱਲਾ ਤੀਜਾ ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸੁਮਾਨਾ ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤ ਗੁਰ ਕੀ ਜਿਸ ਨੂੰ ਮਤ ਆਵੇ ਸੋ ਸਤ ਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੈ ਹਰ ਨਾਮਾ ਰਹਾਉ ਚਹੁ ਜੁਗਾਂ ਕਾ ਹੁਣ ਨਵੇੜਾਉ।

ਮਲ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਬੇਦ ਪੁਰਾਣਾ ਗੁਰਮੁਖ ਜਿਨੀ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉਂ ਪ੍ਰੀਤ ਲਾਏ ਚੁਕੇ ਮਾਨੇ ਅਭਿਮਾਨਾ ਕਹਿਤ ਸੁਣਤਾ ਸਭੇ ਸੁਖ ਪਾਵੇ ਮਾਨਤ ਪਾਏ ਨਿਦਾਨ ਬਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਾਂ ਤਿੰਨ ਬਲਿਹਾਰੇ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਐ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਉ ਸਦਾ ਰੰਗ ਰਾਤੇ ਤੇਰੇ ਚਾਏ ਹਰ ਜੀਉ ਆਪ ਵਸੇ ਮਨ ਆਏ ਆਪੇ ਸੋਭਾ ਸਦ ਹੀ ਪਾਏ ਗੁਰਮੁਖ ਮਿਲੈ ਮੇਲ ਮਿਲਾਏ ਗੁਰਮੁਖ ਰਾਤੀ ਸ਼ਬਦ ਰੰਗਾਏ ਨਿਜ ਕਰ ਵਾਸਾ ਹਰ ਗੁਣ ਗਾਏ